सफल मूरत सफल ओ घड़ी जित रसना।

ਪਰ ਬਈ ਮਹਾਂਪੁਰਸ਼ਾਂ ਦਾ ਕਥਨ ਹੈ, ਗੱਲਾਂ ਨਾਲ ਗਿਆਨ ਨਹੀਂ ਮਿਲਦਾ। ਗਿਆਨ ਨਾ ਗਲੀ ਢੂੰਡੀਏ, ਕਥਨਾ ਕਰੜਾ ਸਾਰ। ਇਹ ਤੋਂ ਬੜੀ ਕਰੜੀ ਮੰਜ਼ਲ ਹੈ, ਔਖੀ ਘਾਟੀ। ਪਰ ਜਿਹੜੇ ਤੁਰ ਪੈਂਦੇ ਹਨ ਤੇ ਕਰਦੇ ਹਨ ਸਾਈਂ ਦੇ ਮਿਲਣ ਦੇ ਕਰਮ ਚੰਗੇ, ਫਿਰ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਗਿਆਨ ਨਾ ਗਲੀ ਢੂੰਡੀਏ, ਕਥਨਾ ਕਰੜਾ ਸਾਰ, ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ। ਕਰਮ ਕਰ, ਮਹਾਂਪੁਰਸ਼ਾਂ ਦੀ ਸੰਗਤ ਕਰਕੇ ਸਾਨੂੰ ਭਾਈ ਚੰਗੇ ਕਰਮਾਂ ਦੀ ਪ੍ਰਾਪਤੀ ਹੋ ਜਾਂਦੀ। ਕਈ ਕਹਿੰਦੇ ਜੀ ਸੰਤਾਂ ਦੀ ਮਹਾਂਪੁਰਸ਼ਾਂ ਦੀ ਸੰਗਤ ਕੀਤੀਆਂ ਕੀ ਮਿਲਦਾ, ਤੇ ਬਾਬਾ ਜੀ ਕਹਿੰਦੇ ਸਨ ਕਿਹੜੀ ਵਸਤੂ ਨਹੀਂ ਮਿਲਦੀ, ਆਖੋ ਸ੍ਰੀ ਵਾਹਿਗੁਰੂ। ਮਹਾਂਪੁਰਸ਼ਾਂ ਦੀ ਸੰਗਤ ਕਰਕੇ ਕਿਹੜੀ ਵਸਤੂ ਨਹੀਂ ਮਿਲਦੀ। ਚਾਰ ਪਦਾਰਥ ਜੇ ਕੋ ਮੰਗੇ, ਫਿਰ ਹਜ਼ੂਰ ਕਹਿੰਦੇ ਸਾਧ ਜਨਾ ਕੀ ਸੇਵਾ ਲਈ, ਧਰਮ ਅਰਥ ਕਾਮ ਮੋਕਸ਼। ਫਰੀਦ ਨੂੰ ਵੀ ਪਤਾ ਲੱਗਾ ਸੀ ਕਿ ਕੋਈ ਮਾਤਾ ਹੈ ਉਹ ਦੱਸ ਦਿੰਦੀ ਹੈ, ਅੱਜ ਰੱਬ ਤੁੱਠਾ ਹੈ, ਅੱਜ ਰੱਬ ਰੁੱਸ ਗਿਆ ਹੈ, ਚਲੋ ਮਨਾ ਉਸ ਮਾਤਾ ਕੋਲ ਚਲੀਏ। ਮੈਂ ਰੱਬ ਨੂੰ ਮਨਾਉਣ ਵਾਸਤੇ, ਰੱਬ ਨੂੰ ਰਿਝਾਉਣ ਵਾਸਤੇ ਕਈ ਕਰਮ ਕੀਤੇ ਹਨ, ਪਰ ਅਜੇ ਜ਼ਿਆਰਤ ਨਹੀਂ ਹੋਈ ਕਿ ਉਹ ਸ਼ਿੰਗਾਰ ਮਿਲਣ ਕੇ ਤਾਂ।

0: सखी काजल हार तमोल सब किछ साजिया सोलह किए सिंगार के अंजन पाजिया जे घर आवे कंत सबो किछ पाइये हरे हां कंते बाज सिंगार सब बिरथा जाइए। पने पाछे धन गुरु अर्जुन देव दाता जे साई कर नहीं आया ता सिंगार किस लेके ते गुरु नानक दा प्यार अंदर आके नहीं वसया ता दुनियावी पदार्थ किसे लेके नहीं किसे लेके हरी दे दिल च खिच पई लबदा लबदा इस माता कोल पहुंच गया। आ बेटा फरीद अज किवें आया मां मैं सुने तू दस देंदी है अज रब टुटा है या अज रब रुस गया मैनू भी दस रब नू मनाण वास्ते कई तरह दियां गालना गालियां पर मेरा साईं अजे नहीं मनीजिया रुसिया फिरदा है पर तू दस। तो इस माता ने किया बेटा फरीद बैठ जा बैठ गया। तो माई प्राप्ति वाली सी प्राप्ति वाली बाबा जी बचन कर रहे सन भाई गुणा दा पूजन गुणा दा पूजन कई माइया ऐसिया उच्च जीवन वालिया सिमरन वालिया जिन्हां दे दर्शन कीतिया चेते आउंदा सतनाम सूरबीर माता भागो वर्गी ए भी इहो जी कहन लगी फरीद की पुछदा है मां मैनू ये दस वे रब टुटदा किवें। इस माई ने कहा फरीद जिस दिन किसे साईं दे प्यार वाले दे दर्शन हो जाए किसे बख्शे रूह दे दर्शन हो जाए किस दिन खुदा परस दे दर्शन हो जाए साईं दे चरणां नाल जिसका मन जुड़िया फरीद जिस दिन उस महापुरुष दे दर्शन हो जाण तू समझ लै के अज मेरे उत्ते रब तुठा है आखो श्री वाहे रब तुठे दी निशानी रब तुठे दी ओए किरपाल स्वामी मेरे स्वामी किरपाल हो गया तो दिता की हजूर फरमाउंदे ने होए किरपाल स्वामी मेरे संतां संग चाहे वह त्यागी है चाहे गृहस्थी है गृहस्थ मैं चिंत उदास अहंकार नरक स्वर्ग फिर अवतार चाहे किस कर्म बाबा जी बख्शिश करते सन भाई ए तो दात है जिसनु मिल जाए तो समझिए अज रब तुठ है रब तुठे दी ए निशानी संता संग विहारे। अच्छा मां साईं दे प्यारियां दे दर्शन होए लाभ की होया इस माई ने कहा तीन लाभ प्राप्त होंदे पहला ता बख्शियां रूहां दे दर्शन करके जीवन च ठंड पै जांदी उठ फरीदा गवन कर दुनिया वेखण जा मत कोई बख्शिया तुद मिले तू भी बख्शिया जा दर्शन करके साध के संग नहीं किच काल दर्शन पेटत होत निहाल किसे माया तारी दे दर्शन करो न ओदी अमीरत दा असर पैंदा है मन चंगी कार सूट चंगा पाया है हथ दे विच चंगी अंगूठी पाई है हीरे वारी ते ओदी अमीरत दा असर पैंदा है पर ए अमीरत ए झूठी अमीरत ए सदा रहण वाली नहीं दुनियावी तन ए असर रहन वाला नहीं हजूर कहना काचा धन संते मूर गवार जिसने इस तन नु सब कुछ समझ इस तन दा खंडन नहीं है ए ना कोई समझे पर प्यारी साध संगत निर्वाह मात्र बाबा जी कहते सर इस दी भी लोड़ है पर असलियत भी तो सच्चे धन दी लोड़ है इस तन नु पानी डोब देंदा है अग साड़ देंदी है चोर चुक ले जाता है पर जिन को सच्चा तन है इस तन को तस्कर जोए न साके ना उचक्का ले जाए इन कोई चुक नहीं अगन दहे पवन नहीं मगन तस्कर नेड़ ना आवे राम नाम धन कर संचौनी सो धन कतो न जावे हमरा धन माधो गोविंद धरनी धर कबीर जी कहंदे ने ए है सार धन कही है जिन्हां कोल ए तन है ना ਉਹਨਾਂ ਦੇ ਦਰਸ਼ਨ ਕੀਤੀਆਂ ਵੀ ਅਸਰ ਪੈਂਦਾ। ਕਿਹੜੀ ਚੀਜ਼ ਦਾ? ਇਹ ਸੱਚਾ ਤਨ ਹੈ, ਨਾਮ ਰੂਪੀ ਉਹਨਾਂ ਨੇ ਜਪਿਆ, ਮਹਾਂਪੁਰਸ਼ਾਂ ਨੇ ਹਿਰਦੇ ਤੇ ਬਿਠਾਇਆ ਨਾਮੀ ਨੂੰ। ਜਿਸ ਵੇਲੇ ਉਹਨਾਂ ਦੇ ਦਰਸ਼ਨ ਕਰਦੇ ਆ, ਚੇਤੇ ਆਉਂਦਾ ਸਤਨਾਮ, ਆਵੇ ਸਾਹਿਬ ਚਿੱਤ, ਚਿੱਤ ਆਉਂਦਾ। ਕਿਸ ਤਰ੍ਹਾਂ ਚਿੱਤ ਆਉਂਦਾ ਹੈ? ਹਜ਼ੂਰ ਕਹਿੰਦੇ ਆਵੇ ਸਾਹਿਬ ਚਿੱਤ, ਤੇਰੀਆਂ ਭਗਤਾਂ ਡਿੱਠਿਆ, ਤੇਰੀਆਂ ਭਗਤਾਂ ਡਿੱਠਿਆ। ਫਰੀਦ ਪਹਿਲਾ ਲਾਵੇ, ਦੂਜਾ ਲਾ ਮਹਾਂਪੁਰਸ਼ਾਂ ਦੇ ਬਚਨ ਸੁਣ ਲੈ, ਕਮਾਈ ਵਾਲੇ ਬਚਨ, ਪਰਮੇਸ਼ਰ ਪ੍ਰੇਰਣ ਬਚਨ। ਬਾਬਾ ਜੀ ਕਹਿੰਦੇ ਸਨ ਜਿਹੜੇ ਮਹਾਂਪੁਰਸ਼ਾਂ ਦੇ ਬਚਨ ਹੁੰਦੇ ਨੇ ਉਹ ਪਰਮੇਸ਼ਰ ਪ੍ਰੇਰਣ ਹੁੰਦੇ ਆ। ਜਿਉਂ ਜਿਉਂ ਬਚਨ ਸੁਣੀਏ ਮਨ ਪਰਮੇਸ਼ਰ ਨਾਲ ਜੁੜਦਾ ਜਾਂਦਾ। ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਨਤ ਕੁਮਾਵਤ ਹੋਤ ਉਧਾਰ, ਆਪ ਤਰ੍ਹਾਂ ਲੋਕਾਂ ਨੂੰ ਸੁਧਾਰ। ਇਹ ਦੂਜਾ ਲਾਭ। ਤੇ ਤੀਜਾ ਲਾਭ ਫਰੀਦ ਇਹ ਹੈ ਕਿ ਫਿਰ ਹੱਥੀ ਮਹਾਂਪੁਰਸ਼ਾਂ ਦੀ ਸੇਵਾ ਕਰ ਲਈ। ਆਖੋ ਕਬੀਰ ਸੇਵਾ ਕੋ ਦੋ ਭਲੇ, ਕਬੀਰ ਜੀ ਨੇ ਨਿਰਣਾ ਕਰ ਦਿੱਤਾ ਜੇ ਸੇਵਾ ਕਰਨੀ ਹੈ ਨਾ ਤਾਂ ਦੋ ਦੀ। ਮਹਾਰਾਜ ਕਿਹਨਾਂ ਕਿਹਨਾਂ ਦੀ? ਤਾਂ ਕਬੀਰ ਜੀ ਲਿਖਦੇ ਨੇ ਕਬੀਰ ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ। ਤਾਂ ਕਿਸੇ ਨੇ ਕਿਹਾ ਮਹਾਰਾਜ ਭਗਤ ਜੀ ਰਾਮ ਦੀ ਸੇਵਾ ਤਾਂ ਕਰੀਏ, ਕਿਉਂਕਿ ਰਾਮ ਨਾਲ ਮਿਲਣਾ ਹੈ, ਉਸ ਤੋਂ ਵਿਛੜੇ ਆ, ਆਪਣੇ ਕੀਤੇ ਕਰਮਾਂ ਅਨੁਸਾਰ ਉਹਨੂੰ ਮਿਲਣਾ ਹੈ, ਉਹਦੀ ਤੋਂ ਸੇਵਾ ਕਰੀਏ। ਪਰ ਸੰਤਾਂ ਦੀ ਸੇਵਾ ਕਿਉਂ ਕਰੀਏ? ਤਾਂ ਕਬੀਰ ਜੀ ਕਹਿੰਦੇ ਨੇ ਇਸ ਵਾਸਤੇ ਕਰਨੀ ਹੈ ਸੰਤਾਂ ਦੀ ਸੇਵਾ ਕਿ ਉਸ ਰਾਮ ਦੀ ਪ੍ਰਾਪਤੀ ਵਾਸਤੇ, ਉਸ ਸਾਈਂ ਦੀ ਪ੍ਰਾਪਤੀ ਵਾਸਤੇ ਜਪਣਾ ਪਏਗਾ ਸਤਨਾਮ ਸ੍ਰੀ ਵਾਹਿਗੁਰੂ। ਤੇ ਉਹ ਨਾਮ ਸਾਨੂੰ ਕੌਣ ਜਪਾਣਗੇ? ਕਿਉਂਕਿ ਨਾਮ ਇੱਕ ਨਾਮੀ ਦੇ ਮਿਲਣ ਦਾ ਸਾਧਨ ਹੈ, ਹੋਰ ਕੋਈ ਸਾਧਨ ਨਹੀਂ। ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ। ਇੱਕ ਵਾਰੀ ਬਾਬਾ ਜੀ ਇੱਥੇ ਨਾਨਕ ਸਰ ਦੀਵਾਨ ਲੱਗਾ ਸੀ ਛਾਵਾਂ ਦਾ, ਤੋ ਰਾਗੀ ਸਿੰਘਾਂ ਨੇ ਧਾਰਨਾ ਪੜ੍ਹੀ, ਬਿਨ ਹਰ ਭਜਨ ਨਹੀਂ ਛੁਟਕਾਰਾ, ਦੇਖ ਲੈ ਵਿਚਾਰ ਕਰਕੇ। ਭਾਈ ਸੰਤਾ ਸਿੰਘ ਜੀ ਰਾਗੀ ਹੁੰਦੇ ਸਨ ਵੱਡਿਆਂ ਬਾਬਿਆਂ ਵੇਲੇ, ਬਾਬਾ ਜੀ ਬਿਰਾਗਨ ਲਗਾ ਕੇ ਬੈਠੇ ਸਨ, ਬਿਰਾਗਨ ਰੱਖ ਦਿੱਤੀ, ਕਹਿਣ ਲੱਗੇ ਰਾਗਾ ਸਿੰਘ ਕੀ ਪੜਿਆ ਜੀ? ਬਾਬਾ ਜੀ ਬਿਨ ਹਰ ਭਜਨ ਨਹੀਂ ਛੁਟਕਾਰਾ, ਦੇਖ ਲੈ ਵਿਚਾਰ ਕਰਕੇ। ਬਾਬਾ ਜੀ ਕਹਿਣ ਲੱਗੇ ਦੇਖ ਲੈ, ਆਖੋ ਸ੍ਰੀ ਵਾਹਿਗੁਰੂ, ਅਜੇ ਦੇਖਣ ਦੀ ਗੁੰਜਾਇਸ਼ ਹੈ, ਅਜੇ ਸੋਚਣ ਦੀ ਗੁੰਜਾਇਸ਼ ਹੈ? ਨਹੀਂ ਬਾਈ, ਉਹ ਤਾਂ ਸੋਚ ਵਿਚਾਰ ਸਭ ਕੁਝ ਸਾਡੇ ਬਾਪੂ ਨੇ ਕਰ ਦਿੱਤੀ ਹੈ, ਹੁਣ ਸਾਨੂੰ ਸੋਚਣ ਦੀ ਲੋੜ ਨਹੀਂ, ਸਾਨੂੰ ਵਿਚਾਰ ਕਰਨ ਦੀ। ਬਾਬਾ ਜੀ ਕਹਿਣ ਲੱਗੇ ਜਿਤਨਾ ਸਮਾਂ ਵਿਚਾਰ ਕਰਾਂਗੇ ਉਹ ਸਮਾਂ ਜਾਇਆ ਜਾਏਗਾ, ਕਿਉਂਕਿ ਮਾਲਕ ਨੇ ਪਹਿਲਾਂ ਹੀ ਵਿਚਾਰ ਕਰ ਦਿੱਤੀ ਆ। ਕਿਹੜੀ? ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ, ਹੁਣ ਅਸੀਂ ਕਿਉਂ ਵਿਚਾਰ ਕਰੀਏ? ਤਾਂ ਬਾਬਾ ਜੀ ਕਹਿਣ ਲੱਗੇ ਪੜ੍ਹੋ ਕਿ ਬਿਨ ਹਰ ਭਜਨ ਨਹੀਂ ਛੁਟਕਾਰਾ, ਦੇਖਿਆ ਵਿਚਾਰ ਕਰਕੇ। ਪਹਿਲਾਂ ਹੀ ਵਿਚਾਰ ਹੋਇਆ ਪਿਆ, ਪਦਾਰਥ ਤੋਂ ਪਹਿਲਾਂ ਹੀ ਤਿਆਰ ਹੋਇਆ ਪਿਆ, ਹੁਣ ਕੀ ਵਿਚਾਰ ਕਰ। ਪਿਆਰੀ ਸਾਧ ਸੰਗਤ, ਇਹ ਜੁਗਤੀਆਂ ਮਹਾਂਪੁਰਸ਼ਾਂ ਤੋਂ ਮਿਲਦੀਆਂ, ਜੁਗਤੀ ਨਾਲ ਹੀ ਸਾਰਾ ਕੰਮ ਚੱਲਦਾ ਹੈ, ਹਰ ਇੱਕ ਚੀਜ਼ ਦੀ ਜੁਗਤੀ ਹੈ, ਨਾਮ ਜਪਣ ਦੀ ਵੀ ਜੁਗਤੀ, ਤਾਂ ਤਾਂ ਸੰਗਤ ਕਰਦੀ ਹੈ। ਮਿਲ ਜਾਣ ਦਰਸ਼ਨ ਕਰਕੇ ਮਨ ਫਿਰਦਾ ਹੈ, ਕੋਈ ਜੁਗਤੀ ਮਿਲ ਜਾਏਗੀ। ਮਹਾਂਪੁਰਸ਼ਾਂ ਕੋਲ ਪਰਮਾਰਥ ਦੀਆਂ ਕੁੰਜੀਆਂ ਹਨ, ਪਰ ਉਸ ਮਹਾਂਪੁਰਸ਼ ਕੋਲ ਹੁੰਦੀਆਂ ਹਨ ਜਿਹੜਾ ਪ੍ਰਵਾਨ ਹੋ ਗਿਆ, ਜਿਹੜਾ ਪ੍ਰਵਾਨ ਹੋ ਗਿਆ। ਬਾਪੂ ਕਿਹੜੇ ਬੱਚੇ ਨੂੰ ਕੁੰਜੀਆਂ ਦਿੰਦਾ? ਨਲਾਇਕ ਨੂੰ ਨਹੀਂ ਦਿੰਦਾ, ਨਲਾਇਕ ਕੌਣ ਹੈ ਜਿਹਨੇ ਬਾਪੂ ਦਾ ਹੁਕਮ ਨਹੀਂ ਮੰਨਿਆ? ਹੈ ਉਹ ਵੀ ਪੁੱਤਰ, ਤਾਂ ਜਿਹੜਾ ਲਾਇਕ ਹੈ ਨਾ ਉਹਨੂੰ ਖਜ਼ਾਨੇ ਦੀਆਂ ਚਾਬੀਆਂ ਦਿੰਦਾ, ਪਤਾ ਹੈ ਵੀ ਇਹ ਫਜ਼ੂਲ ਖਰਚੀ ਨਹੀਂ ਕਰਦਾ, ਮੇਰਾ ਧਨ ਬਰਬਾਦ ਨਹੀਂ ਕਰੇਗਾ, ਸਾਂਭ ਕੇ ਰੱਖੇਗਾ, ਉਲਟਾ ਵਾਅਦਾ ਕਰਦੇ। ਤੇ ਜਿਹੜਾ ਪਰਮਾਰਥ ਦਾ ਧਨ ਮੇਰੇ ਧਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਗੁਰਮਤ ਹੈ, ਜੋ ਦੁਨੀਆਂ ਨੂੰ ਵੰਡਿਆ ਮੇਰੇ ਗੁਰੂ ਨਾਨਕ ਨੇ, ਬਈ ਇਹਦੀਆਂ ਕੁੰਜੀਆਂ ਮਹਾਂਪੁਰਸ਼ਾਂ ਕੋਲ ਹਨ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਪੂੰਜੀ। ਗੁਰਮਤ ਦੀ ਪੂੰਜੀ ਕੀ ਹੈ? ਗੁਰਬਾਣੀ। ਗੁਰਬਾਣੀ ਗੁਰੂ ਹੈ, ਗੁਰੂ ਹੀ ਬਾਣੀ ਹੈ। ਜਿਸ ਦੀ ਹਜ਼ੂਰੀ ਚ ਆ ਬੈਠੇ ਹੋ, ਜਿਸ ਬਾਣੀ ਦਾ ਅੰਮ੍ਰਿਤ ਪੀ ਰਹੇ ਹੋ, ਜਿਸ ਬਾਣੀ ਨਾਲ ਜੁੜ ਕੇ ਭਾਈ ਬਾਣੀ ਵਾਲੇ ਦੇ ਦਰਸ਼ਨ ਹੁੰਦੇ ਹਨ, ਇੱਕ ਵਾਰੀ ਮੱਥਾ ਟੇਕੋ ਸ੍ਰੀ ਗ੍ਰੰਥ ਸਾਹਿਬ ਦੇ ਕੇ। ਗੁਰਮਤ ਅਨਹਦ ਬਾਣੀ ਪੂੰਜੀ, ਸਾਡੀ ਪੂੰਜੀ ਬਾਣੀ ਹੈ, ਸਾਡਾ ਜੀਵਨ ਹੀ ਬਾਣੀ ਹੈ। ਸਿੱਖ ਜਿਹੜਾ ਬਾਣੀ ਤੋਂ ਵਿਛੜ ਗਿਆ ਉਹ ਗੁਰੂ ਤੋਂ ਵਿਛੜ ਗਿਆ, ਜਿਹੜਾ ਗੁਰੂ ਤੋਂ ਵਿਛੜ ਗਿਆ ਭਾਈ ਪਰਮੇਸ਼ਰ ਤੇ ਪੁੱਲਿਆ। ਵਿਆਪਨ ਸਭੇ روگ وے مکھوئے رحم تے پھر لگن جنم جنما دے وچ ہو پے جنم. تو کبیر جی کہن لگے اس واسطے مہاپرشاں دی سیوا کرنی ہے کیونکہ نام دے صدقے نامی ملے گا تے جڑے مہاپرش نا کبھی سیوا کو دو بھلے. ایک سنت کرام رام جو داتا مکت کا پر وہ ایویں مکتی نہیں دیندا تاں دیندا ہے جس دا نام جپیے تے نام کون جپان گے رام جو داتا مکت کا سنت جپاوے نام. بابا جی وچن کردے سن رب بے شک رس جاوے پروانہ کر رب بے شک رس جاوے تا رس جاوے پر رب دے پیارے نہ رس یہ رب دے پیارے نال بنائیے تا رب ہی ریج پڑے گا. فرید اے تیجا پھل ہے درشن کیتے من تھریا بچن سنے من بھی محل اتری تے ہتھیں سیوا کیتی او شریر بھی سفل ہو گیا. تے ماں رب رس بھی جاندا ہے ہاں پتر رس جاندا ہے کس طرح؟ تو اس مائی نے کیا جس دن کسی جیون والے دے درشن ہو جان اس دن سمجھیے اج رب ٹٹھا ہے تے جس دن کسی ساگت پرش دے درشن ہو جان سمجھ لو اج رب رس گیا ہے. آنکھوں سری وائے گا ساگت پرش او کون ہے جو رب تو ٹٹا ہوا ہے؟ نگورا پرش. نگورا پرش جتھے بہ جاندا ہے ترتی سڑ جاندی ہے ترتی. او ساکت پرش آپ سچ نال نہیں جڑتا جہے جڑتے انہوں کی نندا کرتا ہے. او ساکت ہے جہاں گرو نو چھڑ کے آپ کچھ بن بہت ہے. او ساکت آپ کیوں بنی؟ مینو یاد آیا ہے ضلع لاہور پتوں کی تحصیل جنگل وچ بابا جی نے بخشش دی تھی چلار پنڈ سی نال ماجے دیا سنگت نے بےنتی کی بابا جی اتنے بھی گرو نانک کے نام کا چٹا دو سات بچن کیرتن شروع ہوا بڑی سنگت دور دور جنگل وچ منگل لگ جاندے سن جتھے جاندے سن بابا پورماشی آ گئی پورماشی دا خاص ماگم ہوں سنگت بےنت آئی سنگیاں نے کیا بابا جی سارے دا یہ وچار ہے کہ آپ اچھی تھان تے بیٹھو آخو سری وائی اچھی تھان تکو پیاری سات سنگت اے پراپتی دے سادھن پراپتی دا نمونہ ہے. آپ اچھی تھان تے بیٹھو تا جو ساری سنگتوں درشن ہو جائے تے بابا جی ترتی پٹ کے نیوے بہن دے ترتی نو پٹ لینا نیوا بہنا تے کہنا بھائی نیویں بیٹھاں گے گرو نانک دیا سنگت آن گیا کوئی بخشی روح آ جائے گی او دے چرنا دی دھوڑی پون دیوتا اڑا کے ساڈے اتنے سر دے گا ساڈا بھی ادھار ہو جائے گا. اتنی نمرتا آپ ایک نکوئے اتنی نمر سنگت نے جس سرے بینتی کی تھی بابا جی کہنے لگے ہو گر سکھو کی آج اچے بیٹھی ہے ہاں بابا جی ساڈی اچھا ہے. بابا جی کہنے لگے گرو گرنتھ صاحب دے سامنے اچے کی بن کے بھائی آخو سری سد گرو کی حاضری اچے کی بن کے بھائی اسی تو گرو نانک دے گولے ہیں جھاڑو بردار ہیں اسی گرو نانک دے کتے ہیں اچے کس طرح بیٹھے اے نہیں ہو سکتا. تو پیاری سات سنگت آخرکار سنگت دی بھی بہنتی سی بابا جی کہن لگے پھر باہر پرکاش کرو سری گرو صاحب دا تخت پوش دے اتے کہن لگے سدگرو دی حضوری چ بہ جا گیا کسری بھائی تابیا بہ جا یہ تو ہو سکتا ہے گرو گرنتھ صاحب دے سامنے اچے کی بہ جائیے مالک دے سامنے نوکر کی بہ جائے کتنی گرو پیارے بھائی کرتار سنگھ جی مینو بچن سنایا ہے مہاپرشاں دا پورماشی دا بابا جی دی برسی منائی گئی تے مہاپرش کرچو والے بیٹھے ہیں درشن ہو رہے ہیں چت بڑا پرسن ہے کہن لگے انہاں واسطے آسن بچھا دیتا اپنے گھر سنگت بیٹھی سی کیرتن ہو رہے سی کرپا کیتی درشن ہوئے بینتی کیتی مہاراج اوتھے بہنے کہن لگے کرتار سنگھ پہلا آسن چوکا کھو سری بھائی چک رہے مہاراج بیٹھ جاؤ کہنے لگے نہیں مالک دے سامنے کس طرح بہ جائیے گرو نانک دے سامنے کس طرح بہ جائیے بھائی جی سکھ سکھ ہی ہے نا. بابا جی بچن کردے سن سکھ امیر بن گیا تا بھی سکھ ਰਾਜਾ ਬਣ ਗਏ ਤਾਂ ਵੀ ਸਿੱਖ, ਸੰਤ ਬਣ ਗਏ ਤਾਂ ਵੀ ਸਿੱਖ। ਬਾਬਾ ਜੀ ਕਹਿੰਦੇ ਸਮਝੇ ਰੱਬ ਵੀ ਬਣ ਜਾਵੇ ਤਾਂ ਵੀ ਸਿੱਖ। ਆਖੋ ਸ੍ਰੀ ਵਾਹਿਗੁਰੂ। ਸਿੱਖ ਸਿੱਖੀ ਸਿੱਖਣ ਚ ਸੁੱਖ ਹੈ ਪਿਆਰੀ ਸਾਧ ਸੰਗਤ, ਸਿੱਖਣ ਚ ਸਾਰੇ ਪਦਾਰਥ ਹਨ। ਤੇ ਜਿਹੜਾ ਕਹਿੰਦਾ ਨਾ ਮੈਂ ਸਿੱਖ ਲਿਆ, ਹਜ਼ੂਰ ਕਹਿੰਦੇ ਨੇ ਸੋ ਅਜਾਨ ਕਹੇ ਮੈਂ ਜਾਣਾ, ਉਹ ਅਜਾਨ ਹੈ। ਸੋ ਅਜਾਨ ਕਹੇ ਮੈਂ ਜਾਣਾ, ਜਾਣ ਹਾਰ ਨਾ ਚਾਹਨਾ, ਉਹ ਅਜਾਨ। ਮਹਾਂਪੁਰਸ਼ ਕਹਿਣ ਲੱਗੇ ਕਰਤਾਰ ਸਿੰਘ ਇਹ ਚੁੱਕਦੇ ਆਸਨ, ਸਤਿਗੁਰੂ ਦੀ ਹਜ਼ੂਰੀ ਚ ਬੈਠਾ। ਕਰਤਾਰ ਸਿੰਘ ਕਹਿਣ ਲੱਗੇ ਅਸੀਂ ਇਹ ਕੱਪੜਾ ਚੁੱਕ ਦਿੱਤਾ, ਮਹਾਰਾਜ ਹੁਣ ਆ ਜਾਓ। ਕਹਿਣ ਲੱਗੇ ਨਹੀਂ, ਸਾਡੇ ਮਨ ਨੂੰ ਸ਼ਾਂਤੀ ਨਹੀਂ ਆਏਗੀ ਜੇ ਗੁਰੂ ਦੇ ਅਰ ਵਿੱਚ ਬੈਠਾਂਗੇ, ਗੁਰੂ ਦੀ ਮਿਹਰ ਆਏਗੀ। ਹਾਲਾਂਕਿ ਮੈਂ ਪਹਿਲੀ ਵਾਰੀ ਦਰਸ਼ਨ ਕੀਰਤਨ ਸਰੋਤ ਸੁਣੀ, ਸਟੀਮਰ ਦੇ ਅੰਦਰ ਜਹਾਜ਼ ਦੇ ਵਿੱਚ ਹੀ ਸੁਣੀ ਸੀ ਸਰੋਤ ਮਹਾਂਪੁਰਸ਼ਾਂ ਦੀ। ਉਸ ਵੇਲੇ ਮਨ ਦੇ ਅੰਦਰ ਕੋਈ ਪਿਆਰ ਦੀ ਚਰਨਾਟ ਛਿੜੀ ਸੀ, ਕਿਉਂ ਨਾ ਛਿੜੇ ਭਾਈ, ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦਾ ਪਿਆਰ ਹੈ। ਤਿਸ ਕੀ ਸੋਏ ਸੁਣੀ ਮਨ ਹਰਿਆ, ਆਸਨ ਚੁੱਕ ਦਿੱਤਾ ਬੈਠ ਕੇ। ਜਿਹਨੇ ਗੁਰੂ ਦਾ ਅਦਬ ਕੀਤਾ ਪਿਆਰਿਓ, ਯਾਦ ਰੱਖੋ ਉਹਦਾ ਦੁਨੀਆ ਅਦਬ ਕਰੇਗੀ। ਜਿਹਨੇ ਸਤਿਗੁਰ ਪੁਰਖ ਮਨਾਇਆ ਤੇ ਨਾ ਪੂਜੇ, ਸਭ ਕੁਝ ਉਹਨੂੰ ਦੁਨੀਆ ਪੂਜੇਗੀ, ਪਰ ਉਹ ਆਪਣੀ ਪੂਜਾ ਨਹੀਂ ਕਰਾਉਂਦੇ। ਉਹ ਕਹਿੰਦੇ ਵੀ ਗੁਰੂ ਨਾਲ ਜੁੜੋ। ਇਹ ਹੈ ਗੁਰੂ ਨਾਨਕ ਦੇ ਸੰਤਾਂ ਦਾ ਜੀਵਨ। ਜਿਹੜਾ ਆਪਣੀ ਪੂਜਾ ਕਰਾਉਂਦਾ ਹੈ, ਯਾਦ ਰੱਖੋ ਉਹ ਗੁਰੂ ਨਾਨਕ ਦਾ ਸੰਤ ਨਹੀਂ। ਆਖੋ ਸ੍ਰੀ ਵਾਹਿਗੁਰੂ। ਗੁਰੂ ਨਾਨਕ ਦਾ ਸੰਤ ਸਾਨੂੰ ਗੁਰੂ ਨਾਨਕ ਨਾਲ ਜੋੜੇਗੀ। ਗੁਰੂ ਨਾਨਕ ਮਹਾਂਪੁਰਸ਼ ਪਿਆਰੀ ਸਾਧ ਸੰਗਤ। ਬਾਬਾ ਜੀ ਕਹਿਣ ਲੱਗੇ ਕੀ ਉੱਚੇ ਕਿਸ ਤਰ੍ਹਾਂ ਬਹਿ ਜਾਈਏ, ਕੀ ਬਣ ਕੇ ਬਈ ਸਤਿਗੁਰ ਦੀ ਸਾਵਿਆ ਬੇਟ। ਪਿਆਰੀ ਸਾਧ ਸੰਗਤ, ਇਹ ਪ੍ਰਾਪਤੀ ਦੇ ਲੱਖਣ। ਜੇ ਜੀਵਨ ਵਾਲੇ ਮਿਲ ਗਏ ਤਾਂ ਜੀਵਨ ਸਫਲ ਤੇ ਫਰੀਦ, ਜੇ ਕੋਈ ਮਨਮੁਖ ਮਿਲ ਗਿਆ, ਸਾਗਤ ਪੁਰਸ਼ ਮਿਲ ਗਿਆ, ਰੱਬ ਤੋਂ ਟੁੱਟਾ ਹੋਇਆ, ਫਿਰ ਉਹਦੇ ਦਰਸ਼ਨ ਕੀਤੇ, ਅਰੂੜੀ ਦੇ ਕੋਲੋਂ ਲੰਘ ਜਾਓ ਨਾ ਬਦਬੂ ਮਿਲਦੀ। ਸਾਕਤ ਪੁਰਸ਼ ਦਾ ਜੀਵਨ ਹੀ ਐਸਾ, ਕੋਲੋਂ ਲੰਘ ਜਾਓ ਨਾ ਬਚਨ ਹੀ ਐਸਾ ਨਿਕਲੇਗਾ। ਫਰੀਦ ਉਹਦੇ ਦਰਸ਼ਨ ਹੋ ਜਾਣ ਤਾਂ ਸਮਝੀਏ ਅੱਜ ਰੱਬ ਰੁਸ ਗਿਆ। ਫਿਰ ਕੀ ਕਰੀਏ, ਅਰਦਾਸ ਕਰੀਏ ਹੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਸਹੀ ਗੁਰੂ ਪਿਆਰੇ ਮਹਾਂਪੁਰਸ਼ ਮਿਲੋ, ਜਿਨ੍ਹਾਂ ਮਿਲਿਆ ਚੇਤੇ ਆਵੇ ਸਤਨਾਮ। ਰੱਬ ਪੁੱਠੇ ਦੀ ਇਹ ਨਿਸ਼ਾਨੀ, ਸੰਤਾਂ ਸੰਗ ਵਿਹਾਵੇ ਰੱਬ ਰੁੱਸੇ ਦੀ ਇਹ ਨਿਸ਼ਾਨੀ, ਕੋਈ ਸਾਕਤ ਪੁਰਸ਼ ਮੱਥੇ ਲੱਗ ਜਾਵੇ। ਰੱਬ ਤੁੱਠਾ ਹੈ। ਅੱਜ ਪੀਲੀ ਨੂੰ ਭਗਵਾਨ ਰਾਮ ਚੰਦ ਦੇ ਦਰਸ਼ਨ, ਬੇਰ ਖਾਧੇ ਇੱਧਰ ਪੰਪਾ ਸਰ ਦੇ ਰਿਖੀ, ਇਹ ਵੀ ਉਡੀਕ ਕਰ ਰਹੇ ਸਨ ਕਿ ਭਗਵਾਨ ਰਾਮ ਚੰਦ ਜੀ ਆਏ ਹਨ। ਇਹਨਾਂ ਨੇ ਆਪਣੀਆਂ ਕੁਲੀਆਂ ਨੂੰ ਬੜਾ ਸਵਾਰ ਕੇ ਰੱਖਿਆ ਸੀ, ਇਹਨਾਂ ਨੂੰ ਆਪਣੇ ਕਰਮ ਕਾਂਡ ਦਾ ਬੜਾ ਮਾਣ ਸੀ, ਉੱਚੀ ਕੁਲ ਦਾ ਮਾਣ। ਲਕਸ਼ਮਣ ਨੇ ਕਿਹਾ ਮਹਾਰਾਜ ਉਧਰ ਵੀ ਉਡੀਕ ਹੈ, ਚੱਲੋ ਭਾਈ ਚੱਲੀਏ, ਪੀਲੀ ਤੂੰ ਵੀ ਸਾਡੇ ਨਾਲ। ਭਗਵਾਨ ਪਹੁੰਚੇ ਇਹ ਰਿਖੀ ਮੁਨੀ, ਭਗਵਾਨ ਦੇ ਦਰਸ਼ਨ ਕੀਤੇ, ਭਗਵਾਨ ਜੀ ਬੈਠੇ, ਨਾਨਾ ਪ੍ਰਕਾਰ ਦੇ ਪਦਾਰਥ ਲਿਆਂਦੇ। ਆਖਰਕਾਰ ਰਿਖੀਆਂ ਨੇ ਕਿਹਾ ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ, ਇਸ ਯੁੱਗ ਦੇ ਮਾਲਕ ਹੋ, ਅਵਤਾਰ ਹੋ। ਭਗਵਾਨ ਜੀ ਕਹਿਣ ਲੱਗੇ ਭਾਈ ਕੋਈ ਤਕਲੀਫ ਹੈ ਤਾਂ ਦੱਸੋ। ਇਹਨਾਂ ਨੇ ਕਿਹਾ ਹੋਰ ਤਾਂ ਮਹਾਰਾਜ ਸਭ ਠੀਕ ਹੈ, ਪਰ ਇੱਕ ਤਕਲੀਫ ਹੈ। ਕਿਹੜੀ? ਇਹ ਜਿਹੜਾ ਸਾਹਮਣੇ ਸਰੋਵਰ ਹੈ ਨਾ, ਜਿੱਥੋਂ ਇਹ ਪਾਣੀ ਦਾ ਭਰਿਆ ਹੈ, ਪਰ ਮਹਾਰਾਜ ਇਹਦੇ ਚ ਬੜੇ ਕੀੜੇ ਹਨ। ਆਖੋ ਸ੍ਰੀ ਵਾਹਿਗੁਰੂ। ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਇਹ ਨਿਰਮਲ ਨਹੀਂ ਹੁੰਦਾ। ਪਹਿਲਾਂ ਪਾਣੀ ਜੀਉ ਹੈ, ਬੜੀ ਤੰਗੀ ਹੈ ਪਾਣੀ ਦੀ। ਤਾਂ ਭਗਵਾਨ ਜੀ ਕਹਿਣ ਲੱਗੇ ਕਿਹੜੀ ਵੱਡੀ ਗੱਲ, ਤੁਸੀਂ ਕਰਮ ਕਾਂਡੀ ਹੋ, ਉੱਚੀ ਕੁੱਲ ਵਾਲੇ ਹੋ, ਮੰਤਰਾਂ ਦਾ ਉਚਾਰਨ ਕਰਨ ਵਾਲੇ ਹੋ, ਮੰਤਰ ਪੜ੍ਹ ਕੇ ਤੇ ਪਾਣੀ ਨੂੰ ਨਿਰਮਲ ਕਰ ਲਓ। ਕਹਿਣ ਲੱਗੇ ਮਹਾਰਾਜ ਸਾਰਾ ਸਾਧਨ ਕੀਤਾ, ਸਾਰਾ ਹੁਣ ਤੁਸੀਂ ਕਿਰਪਾ ਕਰੋ। ਹੁਣ ਇੱਕੋ ਇੱਛਾ ਹੈ, ਤੁਹਾਡੇ ਚਰਨ ਧੋ ਕੇ ਇਹਦੇ ਵਿੱਚ ਪਾਉਂਦੇ। ਚੰਗਾ ਵੀ ਪਾ ਲਓ, ਭਗਵਾਨ ਰਾਮ ਚੰਦ ਦੇ ਚਰਨ ਧੋ ਕੇ ਸਰੋਵਰ ਦੇ ਵਿੱਚ ਪਾਏ, ਕੀੜੇ ਉਸੇ ਤਰ੍ਹਾਂ ਕੁਰਬਲ ਕੁਰਬਲ। ਮਹਾਰਾਜ ਇੱਕ ਅਜੇ ਵੀ ਪਾਣੀ ਮੈਲਾ ਹੈ। ਭਗਵਾਨ ਰਾਮ ਚੰਦ ਜੀ ਕਹਿਣ ਲੱਗੇ ਫਿਰ ਪੀਰਣੀ ਦੇ ਚਰਨ ਧੋ ਕੇ ਪਾ ਦੇਵਾ। ਖੁਸ਼ ਨਹੀਂ ਮਹਾਰਾਜ ਪੀਰਣੀ,
1: ਅਸੀਂ ਤਾਂ ਇਹਨੂੰ ਮੱਥੇ ਨਹੀਂ ਲੈਂਦੇ। ਪਹਿਲਾਂ ਪਹਿਲਾਂ ਆਉਂਦੀ ਸੀ ਇੱਥੇ ਸਾਡੀ ਝੁੱਗੀਆਂ ਦੇ ਆਸੇ ਪਾਸੇ ਬਹੁਤ ਪ੍ਰਭਾਰੀ ਕਰ ਦਿੰਦੀ ਸੀ, ਹੁਣ ਉਹ ਵੀ ਇਹਦਾ ਬੰਦ ਕਰ ਦਿੱਤਾ। ਕਰੂਪ ਹੈ ਇਹਦੇ ਵੱਲ ਵੇਖਿਆ ਸਾਡੇ ਮਨ ਚ ਕਿਰਨ ਆ ਜਾਂਦੀ, ਇਹ ਤਾਂ ਨੀਚ ਹੈ ਚੰਡਾਲ ਨਹੀਂ, ਅਸੀਂ ਤਾਂ ਇਹਨੂੰ ਮੱਥੇ ਨਹੀਂ ਲੈਂਦੇ। ਭਗਵਾਨ ਰਾਮ ਚੰਦਰ ਜੀ ਕਹਿਣ ਲੱਗੇ ਵੀ ਤੁਹਾਡੀ ਮਰਜ਼ੀ ਹੈ, ਭਾਵੇਂ ਨੀਚ ਹੈ ਕੁਛ ਹੈ, ਬਚਨ ਬਣ ਕੇ ਵੇਖ ਲਓ। ਆਖਿਰਕਾਰ ਪਿਆਰੀ ਸਾਧ ਸੰਗਤ ਸਾਖੀ ਬੜੀ ਲੰਬੇਰੀ ਹੈ, ਪੀਲਣੀ ਦੇ ਚਰਨ ਧੋਤੇ, ਕਿਸਨੇ ਧੋਤੇ? ਰਿਖੀ ਭਗਵਾਨ ਜੀ ਕਹਿਣ ਲੱਗੇ ਜੇ ਤੁਹਾਨੂੰ ਧੋਂਦੇ ਹਾਂ ਨਫ਼ਰਤ ਆਉਂਦੀ, ਅਸੀਂ ਆਪ ਧੋ ਦਿੰਦੇ। ਹਰ ਦਰਸ਼ਨ ਸਿਉਂ ਪ੍ਰੀਤ ਹੈ, ਇਹ ਨਾ ਸਮਝਿਆ ਕਰੋ ਵੀ ਮਹਾਂਪੁਰਸ਼ਾਂ ਨਾਲ ਅਸੀਂ ਪਿਆਰ ਕਰਨੇ ਹਾਂ, ਅਸੀਂ ਇਸ ਵਾਸਤੇ ਕਰਨੇ ਹਾਂ ਕਿ ਮਹਾਂਪੁਰਸ਼ਾਂ ਨਾਲ ਗੁਰੂ ਨਾਨਕ ਪਿਆਰ ਕਰਦਾ ਹੈ। ਹਰ ਦਰਸ਼ਨ ਸਿਉਂ ਪ੍ਰੀਤ ਹੈ, ਹਰ ਦਰਸ਼ਨ ਸਿਉਂ ਮਿੱਤ, ਹਰ ਦਰਸ਼ਨ ਕੇ ਵਸ ਹੈ ਜੋ ਜੰਤੀ ਕੇ ਵਸ ਜੰਤ ਹੈ, ਜੰਤੀ ਕੇ ਵਸ। ਭਗਵਾਨ ਰਾਮਚੰਦ ਜੀ ਨੇ ਪੀਲਣੀ ਦੇ ਆਪ ਚਰਨ ਧੋਤੇ, ਮਹਾਰਾਜ ਮੈਂ ਗਰੀਬਣੀ ਹਾਂ, ਨਾ ਪੀਲਣੀ ਤੇਰੇ ਅੰਦਰ ਸੱਚ ਹੈ, ਤੇਰੇ ਅੰਦਰ ਪਿਆਰ ਹੈ। ਭਗਵਾਨ ਰਾਮਚੰਦ ਜੀ ਨੇ ਪੀਲਣੀ ਦੇ ਚਰਨ ਧੋ ਕੇ ਜਿਸ ਵੇਲੇ ਉਸ ਸਰੋਵਰ ਦੇ ਅੰਦਰ ਪਾਏ, ਸਾਰਾ ਪਾਣੀ ਅੰਮ੍ਰਿਤ ਬਣ ਗਿਆ। ਆਖੋ ਸ੍ਰੀ ਵਾਹਿਗੁਰੂ। ਜਨ ਕੇ ਚਰਨ ਤੀਰਥ ਕੋਟ ਗੰਗਾ, ਜਨ ਕੇ। ਲਓ ਬਾਈ ਕਰਮ ਕਾਂਡੀਓ ਉੱਚੀ ਕੁੱਲਾ ਵਾਲਿਓ, ਤੁਹਾਡੇ ਮੰਤਰਾਂ ਨੇ ਕੁਛ ਨੀ ਕੀਤਾ, ਅਸੀਂ ਵੀ ਚਰਨ ਧੋ ਕੇ ਪਾਏ ਹਨ, ਪਰ ਮੇਰੇ ਭਗਤ ਦੇ ਚਰਨਾਂ ਵਿੱਚ ਇਤਨੀ ਸਤਿ ਹੈ। ਪੀਲਣੀ ਤੂੰ ਧੰਨ ਰਹੋ ਭਾਈ ਮਹਾਰਾਜ, ਤੁਹਾਡੀ ਕਿਰਪਾ, ਤੁਹਾਡੀ ਕਿਰਪਾ, ਤੁਸੀਂ ਕਿਰਪਾ ਕੀਤੀ ਹੈ। ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪਤ ਚੌਕੁੰਟੀ, ਇਹ ਪਿਆਰ ਦੀ ਖੇਡ, ਪਿਆਰ ਦੀ ਅਵਸਥਾ ਹੈ। ਤੋ ਆਓ ਪਿਆਰੀ ਸਾਧ ਸੰਗਤ, ਕਹੋ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ, ਸਾਧੂ ਦੇ ਚਰਨ ਭਾਈ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਬ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵੜ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ। ਮਹਾਂਪੁਰਸ਼ਾਂ ਦੀ ਪ੍ਰੇਰਨਾ ਅਨੁਸਾਰ ਗੁਰਮੁਖ ਪਿਆਰੇ ਗੁਰੂ ਦਰੋਂ ਵਰਸਾਏ ਹੋਏ ਸਰਦਾਰ ਜਗਜੀਤ ਸਿੰਘ ਜੀ, ਉਹਨਾਂ ਦੇ ਵੱਡੇ ਪ੍ਰਾਤਾ ਜੀ ਸਰਦਾਰ ਤਾਰਾ ਸਿੰਘ ਜੀ, ਹੋਰ ਉਹਨਾਂ ਦੇ ਵੀਰ, ਸਾਰਾ ਗੁਰਮੁਖ ਪਰਿਵਾਰ ਗੁਰੂ ਨੇ ਬਖਸ਼ਿਸ਼ ਕੀਤੀ ਹੈ ਬਾਈ, ਸੰਤ ਸੇਵੀ ਪਰਿਵਾਰ ਹੈ, ਸੰਤ ਦੀ ਸੇਵਾ ਤੇ ਸੰਤ ਦੀ ਸੰਗਤ ਨਾਲ ਮਿਲਿਆ ਕੀ ਹੈ, ਇਹ ਤੁਸੀਂ ਤੱਕ ਲਓ, ਸਭੋ ਕੁਝ ਮਿਲਿਆ। ਹੁਣ ਇੱਥੇ ਕਿਸੇ ਚੀਜ਼ ਦੀ ਕਮੀ ਹੈ? ਕੋਠੀਆਂ ਵੀ ਦਿੱਤੀਆਂ, ਕਾਰੋਬਾਰ ਵੀ ਦਿੱਤਾ ਹੈ, ਤੇ ਨਾਲੇ ਗੁਰੂ ਨਾਨਕ ਨੇ ਆਪਣਾ ਪਿਆਰ ਵੀ ਦਿੱਤਾ ਹੈ। ਜਿੱਥੇ ਪਿਆਰ ਆ ਗਿਆ ਸੁਹਾਗਣ ਦਾ ਹਾਰ ਸ਼ਿੰਗਾਰ ਸਫਲ ਹੋ ਜਾਂਦਾ ਹੈ, ਜੇ ਪਤੀ ਦੀ ਪ੍ਰਸੰਨਤਾ ਹੈ, ਤੇ ਜੇ ਪਤੀ ਨੀ ਰੀਝਿਆ ਤਾਂ ਕਿਤਨੇ ਕਰ ਲਵੇ, ਉਹਨੂੰ ਸੁਹਾਗਣ ਕੋਈ ਨੀ ਕਵੇਗਾ, ਦੁਹਾਗਣ ਕਹਿਣਗੇ। ਦੁਹਾਗਣ ਕਿਆ ਨਿਸ਼ਾਨੀ ਆ? ਕਿਸੇ ਨੇ ਸਵਾਲ ਕੀਤਾ ਮਹਾਰਾਜ ਦੁਹਾਗਣ ਦੀ ਨਿਸ਼ਾਨੀ ਕੀ ਹੈ? ਹਜ਼ੂਰ ਕਹਿੰਦੇ ਨੇ ਖਸਮੋ ਪੁੱਠੀ ਫਿਰੇ ਨੀ ਮਾਣੀ, ਆਪਣੇ ਕੰਤ ਨੂੰ ਨੀ ਰਿਝਾਇਆ, ਆਪਣੇ ਸਾਈਂ ਦੀ ਪ੍ਰਸੰਨਤਾ ਨਹੀਂ ਲਈ। ਫਿਰ ਚਾਹੇ ਉਹ ਸੁੱਚੇ ਬਸਤਰ ਪਾਉਂਦੀ ਹੈ, ਚਾਹੇ ਰੇਸ਼ਮੀ ਪਾਉਂਦੀ ਹੈ, ਚਾਹੇ ਕੁਛ ਪਾਉਂਦੀ ਹੈ, ਹਜ਼ੂਰ ਕਹਿੰਦੇ ਮੈਲੇ ਵੇਸ ਤਿਨਾ ਕਾਮਣੀ, ਉਹਨਾਂ ਦੇ ਮਹਿਲੇ ਵੇਸ, ਲੋਕੀ ਉਂਗਲਾਂ ਕਰਦੇ ਹਨ, ਪਤੀ ਨਾਲ ਬਣਨੀ ਆਈ ਤੇ ਕੱਪੜੇ ਪਾਈ ਦਿੱਤੀ, ਮਹਿਲੇ ਵੇਸ ਤਿਨਾ ਕਾਮਣੀ, ਦੁਖੀ ਰਹਿਣ ਵਿਆਹੇ। ਤੋ ਪਿਆਰੀ ਸਾਧ ਸੰਗਤ, ਕਿਤਨੀ ਬਖਸ਼ਿਸ਼ ਹੈ, ਕਿਤਨੀ ਮਿਹਰ ਹੈ, ਜਿੱਥੇ ਸਭ ਕੁਝ ਗੁਰੂ ਨਾਨਕ ਨੇ ਬਖਸ਼ਿਆ, ਕਿੱਡਾ ਸੋਹਣਾ ਕੀਰਤਨ। ਸਰਦਾਰ ਰਜਿੰਦਰ ਸਿੰਘ ਜੀ ਤਬਲਾ ਵਜਾ ਰਹੇ ਸਨ, ਬੜਾ ਸੋਹਣਾ ਅੱਛਾ ਵਜਾ ਰਹੇ ਸਨ, ਗੁਰੂ ਮਿਹਰ ਕਰੇ, ਚੜ੍ਹਦੀਆਂ ਕਲਾਂ ਸਤਿਗੁਰੂ ਜੀਵਨ ਬਖਸ਼ੇ, ਕਿਹੜੀ ਵੱਡੀ ਗੱਲ ਹੈ। ਸਵੇਰ ਦਾ ਭੁੱਲਾ ਆ, ਸ਼ਾਮਾਂ ਨੂੰ ਘਰ ਆ ਜਾਵੇ, ਇਹਨੂੰ ਭੁੱਲਾ ਕੋਈ ਨੀ ਕਹਿੰਦਾ, ਗੁਰੂ ਬਖਸ਼। ਤੋ ਪਿਆਰੀ ਸਾਧ ਸੰਗਤ, ਮਿਹਰਾਂ ਤਾਂ ਗੁਰੂ ਦੀਆਂ ਨਾ, ਬਖਸ਼ਿਸ਼ ਤਾਂ ਗੁਰੂ ਦੀ ਲੈਣੀ ਹੈ ਬਈ, ਇੱਥੇ ਵੀ ਤੇਗੀ ਗੁਰੂ ਦੇ ਹੁਕਮ ਵਿੱਚ ਸਭ ਕੁਝ ਪ੍ਰਾਪਤ ਹੁੰਦਾ ਹੈ, ਸੋਹਣਾ ਕੀਰਤਨ ਹੋਇਆ ਹੈ। ਤੋ ਪਿਆਰੀ ਸਾਧ ਸੰਗਤ, ਇਹ ਮਹਾਂਪੁਰਸ਼ਾਂ ਦੀ ਕਿਰਪਾ ਹੈ। ਤੁਲਸੀ ਜੀ ਨੇ ਲਿਖਿਆ ਹੈ, ਗੁਸਾਈ ਤੁਲਸੀ ਦਾਸ ਜੀ ਨੇ, ਸੁਤਦਾਰਾ ਅਰ ਲਕਸ਼ਮੀ ਪਾਪੀ ਕੇ ਵੀ ਹੋਏ, ਇਹ ਚੀਜ਼ਾਂ ਤੋਂ ਪਾਪੀ ਕੋਲ ਵੀ ਆ ਜਾਂਦੀਆਂ ਹਨ, ਉੱਤੋਂ ਵਸਤੂ ਕਿਹੜੀ ਹੈ? ਸੁਦਾਰਾ ਅਰ ਲਕਸ਼ਮੀ ਪਾਪੀ ਕੇ ਵੀ ਹੋਏ, ਸੰਤ ਸਮਾਗਮ ਹਰੀ ਕਥਾ ਤੁਲਸੀ ਦੁਰਲਭ ਦੋਏ। ਆਓ ਪਿਆਰੀ ਸਾਧ ਸੰਗਤ, ਰਾਜਾ ਜੋਗੀਆਂ ਦੇ ਦਰਸ਼ਨ ਹੋਏ। ਚਿਤ ਬੜਾ ਪ੍ਰਸੰਨ ਹੋਇਆ ਹੈ ਤੇ ਨਾਲੇ ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ, ਕੀਰਤਨ ਮਿਲਿਆ। ਸਾਧ ਸੰਗ ਅਰ ਕੀਰਤਨ ਗਾਈਏ, ਅਣਖ ਬਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਚਾ ਕੇ, ਓਟ ਗਈ ਸੰਤੇਂਦਰ ਆਇਆ ਸਰਵ ਸੁਖ, ਸਾਰੇ ਸੁਖਾਂ ਦੀ ਪ੍ਰਾਪਤੀ ਹੋਈ। ਕੀਰਤਨ ਜੁੜੇ ਹੋ, ਗੁਰੂ ਨਾਲ ਜੁੜੇ ਹੋ, ਨਾਮ ਨਾਲ ਜੁੜੇ ਹੋ ਭਾਈ, ਇਹੀ ਸਾਧਨ ਹੈ। ਜੋ ਸੁਖੋ ਚਾਹੇ ਸਦਾ ਸ਼ਰਨ ਰਾਮ ਕੀਲੇ ਤੋਂ ਆਓ। ਮਹਾਂਪੁਰਸ਼ਾਂ ਦੇ ਜੋ ਬਚਨ ਆਉਂਦੇ ਹਨ ਉਹ ਕਮਾਈ ਵਾਲੇ ਹੁੰਦੇ ਹਨ, ਉਹਨਾਂ ਨੂੰ ਹਿਰਦੇ ਚ ਵਸਾਈਏ, ਉਹਨਾਂ ਪੂਰਨਿਆਂ ਤੇ ਤੁਰੀਏ। ਉਹ ਫਿਰ ਕਿਹੜਾ ਪੂਰਨਾ ਦੱਸਦੇ ਹਨ? ਉਹ ਗੁਰੂ ਨਾਨਕ ਨਾਲ ਜੋੜਦੇ ਨੇ, ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ, ਬਾਣੀ ਨਾਲ ਜੋੜਦੇ ਹਨ, ਜਪਾਉਂਦੇ ਨੇ ਸਤਨਾਮ ਜਪ ਕੇ, ਤੇ ਫਿਰ ਸਾਡਾ ਜੀਵਨ ਸਫਲ ਹੁੰਦਾ ਹੈ। ਕਈਆਂ ਦਿਨਾਂ ਤੋਂ ਉਡੀਕ ਸੀ ਤਾਰਾ ਸਿੰਘ ਜੀ ਕਹਿੰਦੇ ਸਨ ਵੀ ਆਉਣਗੇ ਮਹਾਂਪੁਰਸ਼ ਤੋਂ ਚਿਤ ਬੜਾ ਪ੍ਰਸੰਨ ਹੋਇਆ ਹੈ। ਬੰਦਗੀ ਵਾਲਿਆਂ ਦੇ ਦਰਸ਼ਨ ਕੀਤੇ ਆ, ਮਨ ਪ੍ਰਸੰਨਤਾ ਵਿੱਚ ਆ ਜਾਂਦਾ, ਕਿਉਂਕਿ ਸਭ ਤੋਂ ਵੱਡਾ ਖਜ਼ਾਨਾ ਹੀ ਬੰਦਗੀ ਹੈ, ਵੱਡੀ ਪੂੰਜੀ ਹੈ ਜੋ ਅੱਜ ਗੁਰੂ ਨੇ ਮਿਹਰ ਕੀਤੀ ਹੈ। ਤੋ ਆਓ ਪਿਆਰੀ ਸਾਧ ਸੰਗਤ, ਹੁਣ ਸ਼ਬਦ ਦੀ ਅਖੀਰਲੀ ਤੁਕ ਪੜ ਕੇ ਕੀਰਤਨ ਦੀ ਸਮਾਪਤੀ ਕਰਦਾ ਹਾਂ। ਤੁਸੀਂ ਸਾਰੇ ਜੁੜੇ ਹੋ ਕੀਰਤਨ ਦੇ ਸਦਕੇ ਗੁਰੂ ਨਾਨਕ ਨਾਲ, ਮਹਾਂਪੁਰਸ਼ਾਂ ਦੀ ਕਿਰਪਾ ਦੁਆਰਾ, ਤੇ ਮੇਰੇ ਵਾਸਤੇ ਅਰਦਾਸ ਕਰਿਆ ਕਰੋ, ਕਿਉਂਕਿ ਜੁੜਿਆਂ ਦੀਆਂ ਅਰਦਾਸਾਂ ਜੋੜ ਦਿੰਦੀਆਂ ਹਨ। ਉਹ ਕਿਹੜੀ ਅਰਦਾਸ ਹੈ? ਦਿਓ ਸਜਣ ਆਸੀਸੜੀਆਂ, ਜੋ ਹੋਏ ਸਾਹਿਬ ਬਖਸ਼ਿਸ਼ ਹੋ ਜਾਏ, ਮਿਹਰ ਹੋ ਜਾਏ ਮਹਾਂਪੁਰਸ਼ਾਂ ਬਾਬਾ ਜੀ ਬਖਸ਼ਿਸ਼, ਕਿਉਂਕਿ ਨਿਰਾ ਕਹਿਣ ਮਾਤਰ ਹੀ ਨਾਰਵਾਂ ਕੜਛੀ ਦੂਜਿਆਂ ਨਾ ਵਰਤਾਉਂਦੀ ਰਵੇ, ਆਪ ਵੀ ਗ੍ਰਹਿਣ ਕਰੇ। ਛਾਰਨੀ ਦੀ ਤਰ੍ਹਾਂ ਜੀਵਨ ਨਾ ਬਣੇ, ਛੱਜ ਦੀ ਤਰ੍ਹਾਂ ਬਣ ਜਾਏ। ਛਾਰਨੀ ਜਿਹੜੀ ਹੈ ਉਹ ਤਤ ਵਸਤੂ ਨੂੰ ਹੇਠਾਂ ਸਿੱਟ ਦਿੰਦੀ ਹੈ ਅਸਲੀਅਤ ਨੂੰ, ਪਰ ਜਿਹੜਾ ਛੱਜ ਹੈ ਉਹ ਕੂੜਾ ਇੱਕ ਪਾਸੇ ਕਰ ਦਿੰਦਾ, ਚੰਗੀ ਚੀਜ਼ ਗ੍ਰਹਿਣ ਕਰ ਲੈਂਦਾ। ਤਾਂ ਗੁਰਸਿੱਖ ਦਾ ਜੀਵਨ ਇਹ ਹੋ ਗਿਆ, ਗੁਣਾ ਕਹੋਵੇ ਵਾਸਲਾ ਕਢਵਾਸ, ਗੁਣਾਂ ਦੀਆਂ ਪੰਡਾਂ ਬਣੀਏ ਭਾਈ, ਤੋ ਤਾਂ ਹੀ ਉਹ ਮਿਲ ਸਕਦੀਆਂ ਗੁਣਵਾਨ ਮਹਾਂਪੁਰਸ਼ਾਂ ਦੀ ਸੰਗਤ ਕਰਕੇ। ਆਪਣਾ ਜੀਵਨ ਸਫਲਾ ਕਰੀਏ, ਅਖੀਰਲੀ ਤੁਕ ਪੜ ਕੇ ਕੀਰਤਨ ਦੀ ਸਮਾਪਤੀ ਕਰਦਾ ਹਾਂ। ਫੁੱਲ ਚੁੱਕ ਦੀ ਖਿਮਾ, ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।

ரேமன் ரேமன் ரே.

ਗਜਕ ਬੋਲਾ ਸਤਨਾਮ ਸ਼ਬਦ ਅੱਜ ਪੌੜੀ ਨਾਨਕ ਜੀ ਉਪਾਇਕ ਹੈ ਲਿਖਣਾ ਆਵੇ ਧਰਮ ਹਾਲਿਆ ਉੱਥੇ ਸੱਚੋ ਹੀ ਸੱਚ ਨਿਬੜੇ ਚੁਣ ਵਕਤ ਦੇ ਜਮਾਲਿਆ ਥਾਉ ਨਾ ਪਾਵਨ ਕੂੜਿਆਰ ਮੁਹ ਕਾਲੇ ਦੋਸ਼ ਚਾਲਿਆ ਤੇਰੇ ਨਾਂ ਰੱਤੇ ਛੇ ਦਿਨ ਗਏ ਹਾਰ ਗਏ ਸੁਠਗਣ ਵਾਲਿਆ ਲਿਖਣਾ ਆਵੇ ਧਰਮ ਬਹਾਲਿਆ।

0: ਪਿਆਰ ਕੁਦਰਤ ਜਾਤੀ ਜਿਸੀ ਰੰਗੀ ਕੁਦਰਤ ਜੀ ਜਹਾਨ ਕੁਦਰ ਨੇਕੀਆਂ ਕੁਦਰ ਵਧੀਆ ਕੁਦਰ ਮਾਨ
1: ਮਾਣ ਬਾਣੀ ਬਸੰਤਰ ਕੁਦਰਤ ਪਾਉਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ।

ਹਰੰਗੀ ਹਰਮ ਸਮਾਰਿਆ ਕੋਟੀ ਮੰਡ ਮਾਣੀਆਂ ਲੈ ਬੈਠੀ ਕਰ ਪੈਸਾਰਿਆ ਚੀਜ ਕ੍ਰਮਨ ਭਾਉਂਦਿਆਂ ਪੂਜਨ ਨਾ ਹੀ ਹਾਰਿਆ ਕਰਫਮਾਇਸ਼ ਖਾਇਆ।

ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸ਼ਬਦ ਗੌੜੀ ਚੇਤੀ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਆਉ ਗੁਣ ਮੇਰੇ।

ਅੰਮ੍ਰਿਤ ਹਰਿ ਕਾਣਾ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਿ ਕਾਣਾ ਮਨ ਤਨ ਹਿਰਦੇ ਸਿਮਰ ਹਰਿ ਆਠ ਪਹਿਰ ਗੁਣ ਗਾਓ ਉਪਦੇਸ਼ ਸੁਣੋ ਗੁਰਬਾਣੀ ਗਾਵੋ ਭਾਈ ਉਪਦੇਸ਼ ਸੁਣੋ ਤੁਮ ਗੁਰ ਸਿੱਖੋ।

सतगुर की बाणी सत सत कर जानो गुर सिखो। हर करता आप मोह कढ़ाए,

Thank you.

Thank you.

ਜਿਹਨਾਂ ਦੀ ਬਾਣੀ ਨੂੰ ਪੰਚਮ ਪਾਤਸ਼ਾਹ ਸਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਪੂਜਣ ਦਾ ਵਿਧਾਨ ਸਾਹਿਬਾਂ ਨੇ ਬਖਸ਼ਿਸ਼ ਕੀਤੀ। ਭਾਈ ਸਾਹਿਬ ਸਾਡੀ ਬਾਣੀ ਜੰਦਰਾ ਤੇ ਤੁਹਾਡੀ ਆਪ ਨਾਰਾਇਣ ਕਲਾ ਧਾਰ ਜਗਮੈਂ ਮੁੱਖ ਗੁਰੂ ਸਾਰਿਆਂ ਗੁਰੂਆਂ ਤੋਂ ਮੁੱਖ ਗੁਰੂ ਕੌਣ? ਪਿਆਰ ਨਾਲ ਆਖੋ ਧੰਨ ਗੁਰੂ ਨਾਨਕ। ਹੋਰ ਜੋ ਵੀ ਅਵਤਾਰ ਪੈਗੰਬਰ ਇਸ ਮਾਤ ਰੂਪ ਵਿੱਚ ਆਏ ਸਭ ਨੂੰ ਸਵੀਕਾਰ ਕਰਨਾ, ਸਾਰਿਆਂ ਨੂੰ ਗੁਰੂ ਧਾਰਨ ਕਰਨਾ ਪਏ, ਸਾਰਿਆਂ ਨਾਲੋਂ ਵੱਡਾ ਗੁਰੂ ਨਾਨਕ ਤੋਂ ਅਦਾਨ ਪੁਰਖ ਨੂੰ ਗੁਰੂ ਸਾਧ ਕੇ ਦੀ ਜਿਹੜੀ ਪਦਵੀ ਜਗਤ ਗੁਰੂ ਗੁਰੂ ਨਾਨਕ ਗੁਰੂ ਕਲ ਵਿੱਚ ਮੁੱਖ ਗੁਰੂ ਕਲਯੁਗ ਵਿੱਚ ਪ੍ਰਗਟ ਹੋਇਆ ਦੁਨੀਆਂ ਨੂੰ ਪਵਿੱਤਰਤਾ ਦੀ ਰੋਸ਼ਨੀ ਦਿੱਤੀ, ਸੱਚ ਦੀ ਰੋਸ਼ਨੀ ਦਿੱਤੀ, ਨਾਮ ਰੂਪੀ ਰੋਸ਼ਨੀ ਦਿੱਤੀ। ਗੁਰੂ ਦਾ ਅਰਥ ਬਾਬਾ ਜੀ ਬਚਨ ਕਰਦੇ ਸਨ, ਗੋ ਨਾਮ ਅੰਧੇਰੇ ਦਾ ਹੈ, ਰੂਹ ਨਾਮ ਪ੍ਰਕਾਸ਼ ਦਾ ਹੈ। ਗੋ ਨਾਮ ਅਗਿਆਨਤਾ ਦਾ ਹੈ, ਰੂਹ ਨਾਮ ਗਿਆਨ ਦਾ ਹੈ। ਪੂਰਾ ਗੁਰੂ ਹੈ ਜਿਸਦੀ ਭੇਟ ਨਾਲ, ਜਿਸਦੇ ਸੰਗਮ ਨਾਲ, ਜਿਸਦੇ ਨਿਆਸ ਦੇ ਨਾਲ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਏ, ਰੂਹ ਗਿਆਨ ਦਾ ਪ੍ਰਕਾਸ਼। ਇਹ ਪੂਰੇ ਗੁਰੂ ਦੇ ਲਖਣ। ਫਿਰ ਪੂਰਾ ਗੁਰੂ ਕੌਣ? ਇੱਕ ਵਾਰੀ ਫਿਰ ਮੁਖੜੇ ਪਵਿੱਤਰ ਕਰੋ, ਪਿਆਰ ਨਾਲ ਆਖੋ ਧੰਨ ਗੁਰੂ ਨਾਨਕ। ਗੁਰੂ ਮੁਖਤਾਰ ਪ੍ਰਗਟ ਹੋ, ਅੱਜ ਕੱਲ੍ਹ ਵੀ ਜੀਵਾਂ ਦੇ ਉਧਾਰ ਕਰਨ ਵਾਸਤੇ ਬਾਬਾ ਸਾਹਸਾ ਦੇ ਰਹੇ, ਇਸ ਰਾਏ ਬੁਲਾਰ ਦਰਸ਼ਨਾਂ ਵਾਸਤੇ ਰਿਹਾ। ਇੱਕ ਸਾਲ ਨਹੀਂ, ਦੋ ਸਾਲ ਨਹੀਂ, 12 ਸਾਲ ਹੋ ਚੁੱਕੇ। ਰਾਏ ਬੁਲਾਰ ਮੂੰਹ ਦੇ ਉੱਤੇ ਬੁਢੇਪੇ ਦੀਆਂ ਝੁਰੜੀਆਂ ਪੈ ਗਈਆਂ, ਲੱਖ ਕਮਾਣ ਵਾਸਤੇ ਪਿਆਰੀ ਸਾਹਿਬ ਸੰਗਤ, ਰਾਏ ਬੁਲਾਰ ਰਾਏ ਭੋਏ ਕਮੇਟੀ ਦਾ ਮਾਲਿਕ ਮੁਸਲਮਾਨ ਹੁੰਦਾ ਹੋਇਆ ਪਰ ਧੰਨ ਗੁਰੂ ਨਾਨਕ ਦੇ ਪਿਆਰ ਚ ਰਾਜ ਰੋਂਦਾ ਰਿਹਾ, ਦੀਵਾਨਾ ਹੋਇਆ। ਨਾ ਰਾਤੀ ਨੀਂਦ ਹੈ, ਨਾ ਜਿਹੜੇ ਕਹਿਣ ਮੇਰੇ ਦਾਦਿਆ, ਮੈਂ ਕਦੀ ਦਾ ਬੁਲੂਗੜਾ ਹਾਂ, ਕੋਈ ਪਤਾ ਨੀ ਕਿਸੇ ਦੇ ਮੌਤ ਦੀ ਛੱਲ ਆਵੇ ਤੇ ਰੋੜ ਕੇ ਲੈ ਜਾਵੇ, ਕਿਹੜੀ ਸੋਹਣੇ ਦਰਸ਼ਨ ਲੱਭ। ਹੋਰ ਕੁਛ ਨਹੀਂ ਚਾਹੁੰਦਾ, ਪਿਆਰ ਵਾਲਿਆਂ ਦੀ ਹੀ ਇੱਛਾ। ਬਾਬਾ ਈਸ਼ਵਰ ਜੀ ਮਹਾਰਾਜ ਬਚਨ ਕਰਦੇ ਸਨ, ਡਾਕਟਰ ਕੋਲ ਜਾਈਏ ਤਾਂ ਸਾਰੀਆਂ ਐਨਕਾਂ ਆਉਂਦੀਆਂ, ਐਨਕਾਂ ਇੱਕ ਐਨਕ ਜਿਹੜੀ ਹੁੰਦੀ ਹੈ ਉਹ ਪੜ੍ਹਨ ਦੀ ਹੁੰਦੀ, ਇੱਕ ਐਨਕ ਦੂਰ ਵੇਖਣ ਦੀ ਹੁੰਦੀ, ਤੇ ਕਈ ਸ਼ੌਕੀਨੀ ਦੀ ਵੀ ਐਨਕ ਲਵਾ ਦਿੰਦੇ ਨੇ ਆਪਣੇ ਸਰੀਰ ਵਾਲੇ। ਇੱਕ ਦਿਨ ਸਾਰਾ ਜਲੰਧਰ ਤੋਂ ਲੁਧਿਆਣੇ ਜਾ ਰਿਹਾ ਸੀ, ਗੱਡੀ ਠੀਕ ਨਹੀਂ ਸੀ, ਬਸ ਹੀ ਸਫ਼ਰ ਕਰ ਰਿਹਾ ਸੀ ਤੇ ਗਰਮੀ ਦੇ ਦਿਨ ਵੀ ਸਨ, ਸਰਦੀ ਸੀ ਕੋਈ ਖਾਸ ਗਰਮੀ ਨਹੀਂ। ਇੱਕ ਯੰਗ ਮੈਨ ਨੌਜਵਾਨ ਲੜਕਾ ਮੇਰੀ ਸੀਟ ਦੇ ਨਾਲ ਬੈਠਾ ਹੋਇਆ, ਵੇਖਿਆ ਬੜਾ ਸੁੰਦਰ ਨੌਜਵਾਨ ਹੈ। ਮੈਂ ਪੁੱਛਿਆ, ਕਾਕਾ ਤੇਰੀ ਸਿਹਤ ਤਾਂ ਬੜੀ ਚੰਗੀ ਹੈ,
ਪਰ ਤੇਰੀਆਂ ਅੱਖਾਂ ਖਰਾਬ ਹੋ ਗਈਆਂ, ਹਰ ਤਾਂ ਜੋ ਮੈਂ ਖਰਾਬ ਦਿੰਦਾ ਹੈ। ਅੱਜ ਤੇ ਕਹਿਣ ਲੱਗਾ ਭਾਈ ਜੀ ਇਹ ਅੱਖਾਂ ਖਰਾਬ ਨਹੀਂ ਹੋਈਆਂ। ਮੈਂ ਕਿਹਾ ਤੇ ਰਹਿਣ ਤੇ ਕਿਉਂ ਲਾਈ ਹੈ? ਕਹਿਣ ਲੱਗਾ ਨਿਊ ਲਾਈਫ ਦੀ ਰਹਿਣ ਲੱਗੇ ਆਖੋ ਸ਼੍ਰੀ ਵੱਲ। ਮੈਂ ਕਿਹਾ ਭਾਵੇਂ ਅੱਖਾਂ ਦੀ ਲਾਈਫ ਮੁੱਕ ਗਿਆ ਪਰ ਨਿਊ ਲਾਈਫ ਤਾਂ ਜ਼ਰੂਰ ਜਾਈ ਨਹੀਂ ਸਰ। ਇਹ ਵੀ ਕਹਿਣ ਪਰ ਸਾਰੀਆਂ ਅੱਖਾਂ ਡਾਕਟਰ ਕੋਲੋਂ ਲੱਗਦੀ। ਬਾਬਾ ਜੀ ਕਹਿੰਦੇ ਸਨ ਇਸੇ ਤਰ੍ਹਾਂ ਤੰਦੂਰ ਮਾਰੇ ਦੇ ਵਪਾਰ ਵਿੱਚ ਵੀ ਐਨਕਾਂ ਲੱਗਦੀਆਂ ਹਨ, ਇਸ ਮਾਲਕ ਦੇ ਵਪਾਰ ਵਿੱਚ ਵੀ ਐਨਕਾਂ ਲੱਗਦੀਆਂ ਹਨ। ਕੋਈ ਪੁੱਤਰ ਦੀ ਐਨਕ ਲਵਾਉਣ ਵਾਸਤੇ ਆ ਜਾਂਦਾ, ਕੋਈ ਮਾਇਆ ਦੀ ਐਨਕ ਸਰਦਾ ਜੀ ਮਾਇਆ ਚਾਹੀਦੀ ਮਿਲ ਜਾਂਦੀ, ਕੋਈ ਵੱਡੀ ਚੀਜ਼ ਨਹੀਂ। ਇਹਦਾ ਪਤਾ ਚੱਲਦਾ ਹੈ ਫਿਰ ਮੈਂ ਤੀਜ ਚੀਜ਼ ਕੋ ਰਾਜ ਪਾਰ ਬ੍ਰਹਮ ਗਰੀਬ। ਕੋਈ ਮਾਨ ਵਡਿਆਈ ਵੀ ਐਨਕ ਲਵਾਉਣ ਵਾਸਤੇ ਆ ਜਾਂਦਾ, ਕੋਈ ਮਕਾਨ ਵੀ ਐਨਕ ਲਵਾਉਣ ਵਾਸਤੇ ਆ ਜਾਂਦਾ ਹੈ। ਪਰ ਬਾਬਾ ਜੀ ਕਹਿੰਦੇ ਸਨ ਕੋਈ ਗੁਰੂ ਨਾਨਕ ਦੇ ਦਰਸ਼ਨ ਕਰਨ ਵਾਸਤੇ ਐਨਕ ਲਵਾਉਣ ਵਾਸਤੇ ਆ ਜਾਂਦਾ। ਪਰ ਬਾਬਾ ਜੀ ਮਹਾਰਾਜ ਕਹਿੰਦੇ ਸਨ ਲੋਕ ਦੁਨਿਆਵੀ ਐਨਕਾਂ ਲਵਾਉਣ ਵਾਸਤੇ ਤਾਂ ਸਾਰੀ ਦੁਨੀਆਂ ਆਉਂਦੀ ਹੈ, ਪਰ ਸਭ ਗੁਰੂ ਨਾਨਕ ਦੇ ਦਰਸ਼ਨ ਕਰਨ ਵਾਲੀ ਐਵੇਂ ਕੋਈ ਨਿਰਭਰ ਕੋਈ ਫਿਰ ਨਾ ਆ ਕੇ ਅਰਦਾਸ ਕਰੇ ਪਾਓ ਤੇਰਾ ਥਾਂ।

ਰੋਜ਼ ਕਿ ਉਹਨਾਂ ਨੂੰ ਕਹਿ ਦਿੰਦਾ ਕਿ

میرا بالکل یہ نہیں سما ہے۔

ਲੋਕੀ ਕੀ ਕਹਿੰਦੇ ਹਨ? ਕੋਈ ਕਹਿੰਦਾ ਕਿਸੇ ਨੂੰ ਇਹ ਮਾਇਆ ਦਾ ਪਿਆਰ ਹੈ, ਕੋਈ ਕਿਸੇ ਨੂੰ ਮਾਂ ਵਡਿਆਈ ਦਾ ਭੁੱਖਾ ਕਹਿੰਦਾ ਹੈ, ਪਰ ਰਾਜ ਬੁਲਾਰ ਕਹਿੰਦਾ ਦਾਦੇ ਆ ਮੈਨੂੰ ਲੋਕੀ ਕੀ ਕਹਿੰਦੇ ਹਨ? ਉਹ ਰਾਜ ਬੁਲਾਰ ਕਹਿੰਦਾ ਹੈ

guardar hasta él. Pedro mete acá a Lidia, traerla de preso cama a Calur. Sudaco y me de tan ignorante de esto. Cal avega mira mahi. Ete vaten chode de gira. Calu tu ardaas kare. Meri ardaas nahi sunda mira mahi. Kyunke main papi. ਉਹ ਕਿਸੇ ਗੁਰਮੁਖ ਦੀ ਪੁਕਾਰ ਸੀ, ਕਿਸੇ ਗੁਰਮੁਖ ਦੀ ਅਰਦਾਸ। ਕਾਲੂ ਮੇਰਾ ਜਲਵਾ ਫਿਰ ਮੇਰਾ ਜੀਵਨ ਸਭ। ਕਾਲੂ ਦੁਨੀਆਂ ਦੀ ਤੋਪਾ ਨੇ ਰਾਏ ਜੀ ਇਹ ਕੀ ਕਿਹਾ, ਮੈਂ ਅਰਦਾਸ ਕਰ ਨਾਨਕ ਆਵੇਗਾ ਨਹੀਂ। ਜੇ ਮੈਂ ਅਰਦਾਸ ਕੀਤੀ ਤਾਂ ਆਉਂਦਾ ਨਾਨਕ ਵੀ ਵਾਪਸ ਚਲਾ ਜਾਏਗਾ। ਆਖੋ ਕਿਉਂਕਿ ਮੈਂ ਉਹ ਮਾਇਆ ਦਾ ਕੀੜਾ ਜਿਸਨੇ 20 ਰੁਪਈਆ ਬਦਲੇ ਗੁਰੂ ਨਾਨਕ ਦੇ ਸੋਹਣੇ ਮੁਕੜੇ ਤੇ ਚੰਦੇੜਾ ਪਾ ਗਿਆ। 12 ਸਾਲਾਂ ਦੇ ਵਿਛੋੜੇ ਨੂੰ, ਇੱਕ ਰੋਂਦੇ ਪੁੱਤਰ ਦੇ ਵਿਛੋੜੇ ਦੇ, ਅੱਜ ਮੈਂ ਤੇ ਕਾਲੂ ਨੂੰ ਵੀ ਜੀਵਨ ਕਰ ਪਛਤਾਉਂਦੇ ਆ। ਸਰਜਾਮਨ ਉਹ ਹਨ ਜਿਹਨਾਂ ਨਾਲ ਮੈਂ ਲਾਲ ਦੇ ਸੋਹਣੇ ਮੁਖੜੇ ਤੇ ਜਪੇ ਕਰਾਂ। ਅਗਿਆਨ ਸਰ ਇੱਕ ਦਿਨ ਕਹਿ ਦਿੱਤਾ ਨਾਲ ਜੀ ਪਿਤਾ ਜੀ ਵੇਲੇ ਰਹਿ ਕੇ ਕੰਮ ਨਹੀਂ ਚੱਲੇਗਾ, ਕੋਈ ਕੰਮ ਕਰੋ। ਜੋ ਆ ਕੇ ਲੈ 20 ਰੁਪਈਏ ਲੈ ਜਾ, ਕੋਈ ਸੌਦਾ ਕਰ, ਬਿਜਨਸ ਕਰ। ਮੈਂ ਤੇਰੀ ਨਾਲ ਭਾਈ ਬਾਲੇ ਨੂੰ ਤੋੜਿਆ, ਬਾਲਿਆ ਨਾਲ ਕਦੇ ਅਣਜਾਣ ਹੈ, ਤੂੰ ਖਿਆਲ ਰੱਖ। ਅਮਰ ਤਾਂ 20 ਦੇ ਕੀ ਬਗੈਰ ਜੇ ਲਿਆਉਣੇ ਵੀ ਤਾਂ 25 ਤਾਂ ਰੁੱਤ ਹੋਣੀ ਚਾਹੀਦੀ। ਚਲੇ ਗਏ ਜੰਗਲੀ ਟੱਕੇ ਸਾਧੂਆਂ ਦਾ ਝੁੰਡ ਵੇਖਿਆ। ਹਰੂ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਆਪੇ ਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰੀ, ਰੱਬ ਦੇ ਪਿਆਰਿਆਂ ਦੇ ਦਰਸ਼ਨ ਕੀਤੇ ਆ। ਰੱਬ ਚੇਤੇ ਆਉਂਦਾ ਆਵੇ ਸਾਹਿਬ ਚਿੱਤ ਤੇਰਿਆਂ ਭਗਤਾ, ਮਨ ਕੀ ਕਰੀਏ ਮੈਲ ਸਾਧ ਸੰਗੀ। ਬਾਲੇ ਲਿਖਿਆ ਮਹਾਰਾਜ ਆਪਾਂ ਜਿਹੜੇ ਕੰਮ ਆਏ ਹਾਂ ਉਹ ਕਰੀਏ, ਸਾਨੂੰ ਕੀ ਲੋੜ ਹੈ। ਕਿਉਂਕਿ ਬਾਲੇ ਨੂੰ ਪਤਾ ਸੀ ਅਸੀਂ ਸਾਰਾ ਰੱਬ ਦਾ ਪਿਆਰ ਕਰਦੇ, ਕਿਤੇ ਅਸੀਂ ਤਾਂ ਸਮਾਧੀ ਲਗਾ ਕੇ ਅਰੂ ਕਹਿਣ ਲੱਗੇ ਪਾਲਿਆ ਮਹਾਂਪੁਰਸ਼ਾਂ ਦੇ ਦਰਸ਼ਨ ਭਾਗਾ ਹੱਥ। ਚੰਗਾ ਮਹਾਰਾਜ ਆਏ, ਇਹਨਾਂ ਦਾ ਜਿਹੜਾ ਮਨ ਸੀ ਬੜੀ ਵਡੇਰੀ ਉਮਰਾਂ ਦਾ, ਚਿੱਟਾ ਅਦੁੱਤ ਵਰਗਾ ਦਾ, ਇੰਨਾ ਵੱਡਾ ਜਿੱਟਾਂ ਦਾ ਉੱਤੇ ਜੂੜਾ ਕੀਤਾ ਹੋਇਆ। ਸਾਹਿਬਾਂ ਨੇ ਆ ਕੇ ਆਦੇਸ਼ ਦਿੱਤਾ, ਇਹਨੇ ਨਿਰਪਰ ਸਤਕਾਰ ਨਾਲ ਦਿਖਾਇਆ। ਦੁਨੀਆਂ ਨੂੰ ਦਾਤਾ ਦੇਣ ਵਾਲਾ, ਦੁਨੀਆਂ ਦਾ ਰਾਜਕ ਮੇਰਾ ਘਰ ਗੁਰੂ ਨਾਨਕ ਜੀ। ਅਰੁਣ ਨੇ ਪਿਆਰ ਨਾਲ ਪੁੱਛਿਆ ਮਹਾਰਾਜ ਸੁਣਾਓ ਭੋਜਨ ਛਕੇ ਅੱਜ ਇਸ ਤਰ੍ਹਾਂ। ਮਾਂ ਪਿਆਰ ਜਾ ਕੇ ਪੁੱਤਰ ਨੂੰ ਕਹਿੰਦੀ ਹੈ, ਕਿਉਂ ਪੁੱਤਰ ਪ੍ਰਸ਼ਾਦਾ ਛੱਕ ਲਿਆ, ਜੇ ਤਾਂ ਛੱਕ ਲਿਆ ਤਾਂ ਮਾਂ ਪਹਿਲੇ ਰਹਿ ਜਾਂਦੀ, ਤੇ ਜੇ ਨਹੀਂ ਛਕਿਆ ਤਾਂ ਸੱਚਾ ਪਿਤਾ ਅੱਜ ਪੁੱਛ ਕੇ ਮੰਤ ਨੇ ਕਿਹਾ ਮਹਾਰਾਜ ਕਿਤਨੇ ਦਿਨਾਂ ਦਾ ਪੁੱਛਦੇ ਹੋ, ਇੱਕ ਦਿਨ ਦਾ, 2 ਦਿਨ ਦਾ, 3 ਦਿਨ ਦਾ? ਇਹਨੇ ਕਿਹਾ 5 ਦਿਨ ਹੋ ਗਏ ਅੱਜ ਪ੍ਰਸ਼ਾਦ ਵੀ ਸਬਰ ਦਾ ਪਿਆਲਾ ਪੀ ਕੇ ਬੈਠੇ। ਹਾਲੂ ਕਹਿ ਲਗੇ ਬਾਲਿਆ ਜੀ ਮਹਾਰਾਜ ਪਿਤਾ ਜੀ ਨੇ ਕੀ ਕਿਹਾ ਸੀ? ਪਿਤਾ ਨੇ ਕਿਹਾ ਸੀ ਖੜਾ ਸੌਦਾ ਕਰਿਆ, ਸੱਚਾ ਸੌਦਾ ਕਰਿਆ, ਜਿਹਦੇ ਚ ਨਾਮ ਹੋਏ। ਹਜ਼ੂਰ ਕਹਿਣ ਲੱਗੇ ਬਾਲਿਆ ਇਸ ਤੋਂ ਵੱਡਾ ਸੱਚਾ ਸੌਦਾ ਹੋਰ ਕੋਈ ਲਾਭ ਵਾਲਾ ਕੋਈ ਸੌਦਾ ਨਹੀਂ, ਤੇ ਕੀ ਕਰੀਏ 20 ਰੁਪਈਆਂ ਦਾ ਸੀਧਾ ਲਿਆ ਕੇ ਤੇ ਭੁੱਖੇ ਸਾਧੂਆਂ ਨੂੰ ਭੋਜਨ ਸਿਖਾ। ਬਾਲਿਆ ਮਹਾਂਪੁਰਸ਼ ਦੇ ਮੂੰਹ ਜਿਸ ਵੇਲੇ ਅੰਨ ਜਾਏਗਾ ਰੱਬ ਖੁਸ਼ ਹੋ ਜਾਏਗਾ। ਗੁਰੂ ਨਾਨਕ ਆਖੇ ਸੁਣ ਭਾਈ ਬਾਲਾ, ਇਹ ਸੌਦਾ ਹੈ ਲਾਭਵੰਤ
अब करिए सब का देरी न कर। भाई बाजे ने बड़ा समझाया महाराज पिता ने उससे जान दे हो के नहीं बाजे पिता ने ही किया खरा सौदा लाल वाला ये सब हो गया चूड़ काने जाके सीता के अंदर प्रसाद प्यार किया महापुरुषा ने छकाया तेरे सारे ने छके प्रसाद सुखे में रोटी मिल जाए शांति आए सभी प्रसन्न है तो जरा महापुरुषा का मन सी और अंदर प्यार होके कटिया तो जो मना उमड़ा छोटी जाए काम बड़ा वड्डा टीचर है कि प्यार प्रसादा चार अपने पता नहीं है कौन है जिसने भी महापुरुष ने उसने अंतर ध्यान होके देखा हैरान हो गए ये तो आप रतीत हो गए ये तो आप अकाल पुरुष है निर्गुण को सगुण रूप धार के इसे सानू दर्शन देने वास्ते आया है उसे रह नहीं सकिया मेरे ढंग मार दे गए इन्हें लंबी जमा तेरिया ने किया गुरु जी ये की चल निका जी अकाल का उनके मथे पर टेक रहे हो पंत ने कहा जी जेरा थानू निका जहा बाल कह दिता है ये सारे तू वा सारे तू आए फिर बढ़िए।

chiare per i nostri figli. Anzi, cadono un facciato a noi. Apri il capito, sapere qualche errore è verai di andiamo a te. ਜਿਹੜਾ ਸਾਰਾ ਨਾਨਕ ਵਿੱਚ ਮੇਰਾ ਮਾਰਦਾ ਰਿਹਾ ਮੈਂ ਤਾਂ ਮਾਇਆ ਦਾ ਕੀੜਾ ਹਾਂ ਮੇਰੀ ਅਰਦਾਸ ਸੁਣ ਕੇ ਨਹੀਂ ਆਇਆ ਤੁਸੀਂ ਕਰੋ ਹਰਾਇਆ ਫਿਰ ਤੁਸਾਂ ਨੇ ਕਿ ਅੱਖਾਂ ਦੀਆਂ ਛਿੱਪੀਆਂ ਵਿੱਚੋਂ ਪਿਆਰ ਦੇ ਸੁੱਤੇ ਮੋਤੀ ਜੁੜਨ ਲੱਗ ਗਏ ਤੇ ਫਿਰ ਕਹਿੰਦਾ ਕੀ

ਕੱਦ ਚੜੇ ਬੇਬੇ ਨੇ ਕਿਹਾ ਮੈਨੂੰ ਤਾਂ ਰਾਤੀ ਸੁਪਨੇ ਚ ਕਿਹਾ ਸੀ ਬੇਬੇ ਤੂੰ ਚੱਲ ਤਲਵੰਡੀ ਤੇ ਅਸੀਂ ਵੀ ਆ ਰਹੇ ਪਰ ਅਜੇ ਨਹੀਂ ਆਏ ਰਾਏ ਨੇ ਕਿਹਾ ਨਾਨਕੀ ਮੈਂ ਪਾਪੀ ਦੀ ਪੁਕਾਰ ਦੀ ਤੂੰ ਅਰਦਾਸ ਕਰਦੇ ਨਾਲ ਤਾਂ ਪ੍ਰਾਰਥ ਕਰਕੇ ਕਹੇ ਸਨ ਕਰ ਸਿਰ ਅਰਦਾਸ ਕੀ ਪਤਾ ਤੇਰੇ ਸਦਕੇ ਸਾਨੂੰ ਵੀ ਦਰਸ਼ਨਾਂ ਦਾ ਜ਼ਰੂਰਤ ਹੈ ਸਤਿਵਜ ਬੇਬੇ ਕਹਿ ਰਹਾ ਹੈ ਆ ਕੇ ਕੀ ਤੱਕਿਆ ਮਾਂ ਮੂੰਹ ਤੇ ਮਿਲ ਪਈ ਸੀ ਮਾਂ ਦੀ ਆਵਾਜ਼ ਸੁਣੀ ਮਾਤਾ ਤ੍ਰਿਪਤਾ ਨੇ ਨੇਤਰ ਖੋਲੇ ਕੀ ਤੱਕਿਆ ਜਿਸ ਪੁੱਤਰ ਦੇ ਵਿਛੋੜੇ ਵਿੱਚ ਮੈਂ ਸੁਧ ਹੋਈ ਸਾਂ ਉਹ ਤਾਂ ਨਹੀਂ ਆਇਆ ਪਰ ਧੀ ਆ ਗਈ ਹੈ ਆਪ ਸ੍ਰੀ ਮਾਂ ਜੀ ਨੇ ਦਲੁਗੜੀਆਂ ਪਾ ਪਾ ਕੇ ਆਪਣਾ ਪਿਆਰ ਵੰਡਿਆ ਮਾਤਾ ਤ੍ਰਿਪਤਾ ਨੇ ਕਿਹਾ ਨਾਨਕੀ ਕੋਈ ਮੇਰੇ ਨਾਨਕ ਵੀ ਸੋ ਮਾਂ ਜੀ ਮੈਨੂੰ ਰਾਤੀ ਸੁਣਨੇ ਨਾਨਕੀ ਪੂਰਨਮਾਸ਼ੀ ਆਈ ਉਡੀਕ ਕੀਤੀ ਨਹੀਂ ਆਇਆ ਨਾਨਕ ਫਿਰ ਆਪਣੇ ਅਸੀਂ ਸੂਤਰ ਕੱਟ ਕੇ ਕੱਪੜਾ ਬਣਾਇਆ ਕੱਟਿਆ ਉਹਦਾ ਚੋਲਾ ਬਣਾਇਆ ਮਾਂ ਦੀ ਸੁਧਰ ਸੀ ਆਏਗਾ ਮੇਰਾ ਲਾਲ ਮੈਂ ਉਹਦੇ ਗਲ ਚ ਪਾਵਾਂਗੀ ਮੇਰੀ ਅੱਖਾਂ ਛੱਡ ਚੋਲਾ ਤਿਆਰ ਪਿਆ ਚੋਲਾ ਪਾਉਣ ਵਾਲਾ ਨਹੀਂ ਇੱਕ ਚੋਲਾ ਨੀ ਬਾਰਾਂ ਚੋਲੇ ਤਿਆਰ ਹੋਏ ਨਾਨਕੀ ਫਿਰ ਕਰ ਸਕਦਾ ਮਾਂ ਦੇ ਪਿਆਰ ਤੋਂ ਵੇਖੇ ਬੇਬੇ ਦੀਆਂ ਵੀ ਧੁੱਪਾਂ ਨਿਕਲ ਬੇਬੇ ਵੀ ਰੋਣ ਅਰਦਾਸ ਕਰਦੀ ਬੇਬੇ ਨਾਨਕੀ ਵੀਰ ਜੀ ਆਓ ਦਰਸ਼ਨ ਬੇਬੇ ਵੀ ਰੋਣ ਅਰਦਾਸ ਕਰਦੀ ਬੇਬੇ ਨਾਨਕੀ ਵੀਰ ਜੀ ਆਓ ਦਰਸ਼ਨ ਤੋ ਬੇਬੇ ਕਿਸ ਤਰ੍ਹਾਂ ਅਰਦਾਸ ਕਰਦੀ ਹੈ ਕਿਸੇ ਮਹਾਂਪੁਰਸ਼ ਨੇ ਲਿਖਿਆ ਹੈ

जगत पूरो ये संसार ताप हरणे करना में सब दुख हरो सन जोग दयाले।

بلال سان پریت بنی کبیر لاگے پریت سجان سیاں

ਵਰਜੇ ਲੋਕ ਰਾਜਾ ਤਾਂ ਸਿਓ ਟੁੱਟੀ ਕਿਉਂ ਬਣੇ ਜਾ ਕੇ ਜੀ ਬਣਾ ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੇ ਰੁਚ ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੇ ਰੁਚ ਦੀਪਕ ਪਰਦਾਸ ਕਟੇ ਪ੍ਰੀਤ ਨਾ ਪਤੰਗ ਕੀ ਉਸ ਸੁਭਾਸ ਜੈਸੇ ਤ੍ਰਿਪਤ ਨਾ ਮਧਕ ਕੋ ਉੜਤੇ ਆਕਾਸ ਆਸ ਕਟੇ ਨਾ ਵਿਹੰਗ ਕੀ ਕਟਾ ਕਨ ਕੋ

ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਦੇ ਵਿੱਚ ਭਗਤ ਰਵਿਦਾਸ ਜੀ ਬਹੁਤ ਇੰਪੋਰਟੈਂਟ ਕੁਐਸਚਨ ਜੋ ਹਨ ਰੇਜ਼ ਕਰ ਰਹੇ ਹਨ ਕਿ ਉਹ ਪ੍ਰਾਣਾਂ ਦਾ ਨਾਸ ਸਾਨੂੰ ਪ੍ਰਾਣ ਜੀਵਨ ਜ਼ਿੰਦਗੀ ਦੇਣ ਵਾਲਾ ਪ੍ਰਾਣਾਂ ਦਾ ਨਾਸ ਪਰਮਾਤਮਾ ਵਾਹਿਗੁਰੂ ਮਿਲਤ ਪਿਆਰੋ ਪ੍ਰਾਣ ਨਾਥ ਉਹ ਪਿਆਰਾ ਪ੍ਰਾਣਾਂ ਦਾ ਨਾਥ ਵਾਹਿਗੁਰੂ ਮਿਲਤ ਪਿਆਰੋ ਪ੍ਰਾਣ ਨਾਥ ਕਵਨ ਭਗਤ ਤੇ ਕਿਸ ਭਗਤੀ ਦੇ ਦੁਆਰਾ ਉਹ ਪਿਆਰਾ ਵਾਹਿਗੁਰੂ ਮਿਲਦਾ ਹੈ ਇਹ ਸਵਾਲ ਉਠਾਇਆ ਹੈ ਕਿਸ ਭਗਤੀ ਦੇ ਦੁਆਰਾ ਯਾਨੀ ਕਿਸ ਮੈਥਡ ਦੇ ਦੁਆਰਾ ਕਿਸ ਟੈਕਨੀਕ ਦੇ ਦੁਆਰਾ ਕਿਸ ਵਿਧੀ ਦੇ ਦੁਆਰਾ ਕਿਸ ਚੁਕਤੀ ਦੇ ਦੁਆਰਾ ਉਸਨੂੰ ਮਿਲਣ ਦਾ ਰੰਗ ਰਾਹ ਅਤੇ ਢੰਗ ਕੀ ਹੈ ਇਹ ਸਵਾਲ ਮਿਲਤ ਪਿਆਰੋ ਪ੍ਰਾਣ ਨਾਥ ਕਵਨ ਭਗਤ ਤੇ

ਸਾਧੂਆਂ ਦਾ ਸੰਗ ਅਤੇ ਸਾਧੂਆਂ ਦੇ ਨਾਲ ਡਾਇਲੋਗ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ, ਉਹਨਾਂ ਦੇ ਨਾਲ ਗੋਸ਼ਟੀ,

ਉਹਨਾਂ ਦੇ ਨਾਲ ਹੀ ਆਪਣੀ ਲਿਵ ਲਗਾਓ, ਉਹਨਾਂ ਦੇ ਨਾਲ ਜੁੜੇ ਰਹੋ, ਉਹਨਾਂ ਦੀ ਯਾਦ ਉਹਨਾਂ ਦੇ ਖਿਆਲ ਦੇ ਵਿੱਚ ਰਹੋ, ਉਹਨਾਂ ਦੀ ਸੰਗਤ ਕਰੋ, ਉਹਨਾਂ ਦੀ ਗੋਸ਼ਟੀ ਕਰੋ, ਉਹਨਾਂ ਦੇ ਨਾਲ ਬੈਠ ਕੇ ਵਿਚਾਰਾਂ ਕਰੋ। ਕਹਿੰਦੇ ਹਨ

ਉਹੀ ਸੁੰਦਰ ਹਨ, ਸੋਹਣੇ ਹਨ। ਕੌਣ? ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧੂਆਂ ਦੇ ਸੰਗ ਦੇ ਵਿੱਚ ਉੱਠਦੇ ਬੈਠਦੇ ਹਨ, ਉਹ ਅਤੀ ਸੁੰਦਰ ਹਨ, ਅਤਿ ਸੋਹਣੇ। ਉਹਨਾਂ ਦੀ ਜ਼ਿੰਦਗੀ ਦੇ ਗਲੇ ਹੋਏ ਗੁਣ ਜਿਹੜੇ ਹਨ, ਉਹ ਵਾਪਸ ਹੀਲ ਹੋਣੇ ਸ਼ੁਰੂ ਹੋ ਜਾਂਦੇ ਹਨ, ਉਹਨਾਂ ਦੇ ਗੁਣ ਵਾਪਸ ਲੌਟਣੇ ਸ਼ੁਰੂ ਹੋ ਜਾਂਦੇ ਹਨ। ਅਤੇ ਮਰਿਆ ਹੋਇਆ ਇਨਸਾਨ ਜਿਸ ਦੀ ਜ਼ਿੰਦਗੀ ਪੂਰੀ ਗਲ ਚੁੱਕੀ ਹੋਵੇ, ਅੰਦਰਲੇ ਸਾਰੇ ਗੁਣ ਗਲ ਚੁੱਕੇ ਹੋਣ, ਗੁਰੂ ਬਾਬਾ ਜੀ ਆਖਦੇ ਹਨ ਉਹ ਸਾਧੂ ਦੀ ਸੰਗਤ ਦੁਆਰ ਵਿੱਚ ਦੁਆਰਾ ਜੀ ਪੈਂਦਾ ਹੈ। ਬਾਣੀ ਦਾ ਪ੍ਰਮਾਣ ਸੁਣੋ, ਕਹਿੰਦੇ ਹਨ

ਬਹੁਤ ਕਮਾਲ ਦੀ ਗੱਲ ਬਾਬਾ ਜੀ ਬਾਣੀ ਚ ਆਖਦੇ ਹਨ ਕਿ ਜੋ ਸਾਧੂਆਂ ਦਾ ਸੰਗ ਹੈ ਉਹ ਸਿਰਫ ਇੱਥੇ ਹੀ ਕੰਮ ਨਹੀਂ ਆਉਂਦਾ, ਕਿਸੇ ਹੋਰ ਦੁਨੀਆਂ ਚ ਵੀ ਕੰਮ ਆਉਂਦਾ। ਬਾਣੀ ਦਾ ਪ੍ਰਮਾਣ ਸੁਣੋ, ਕਹਿੰਦੇ ਹਨ

ਕਚੜਿਆਂ ਸਿਓ ਤੋੜ। ਇਹ ਜਿਹੜੀਆਂ ਕੱਚੀਆਂ ਦੋਸਤੀਆਂ ਹਨ, ਕੱਚੇ ਰਿਸ਼ਤੇ ਹਨ, ਕੱਚੇ ਮਿਲਾਪ, ਇਹ ਤੋੜ, ਇਹਨਾਂ ਤੋਂ ਦੂਰ ਹੋ। ਇਹਨਾਂ ਨੇ ਨਾ ਇੱਥੇ ਨਾ ਅਗਾਂਹ, ਇਹਨਾਂ ਨੇ ਸਾਥ ਨਹੀਂ ਦੇਣਾ, ਕੰਮ ਨਹੀਂ ਆਉਣਾ।

ਕਹਿੰਦੇ ਜਿਹੜੇ ਸਾਧੂ ਮਿੱਤਰ ਹਨ ਜਿਨ੍ਹਾਂ ਨੇ ਢੂੰਡ ਸੱਜਣ ਸੰਤ ਪੱਕਿਆਂ ਜਿਨ੍ਹਾਂ ਨੇ ਪੱਕੇ ਹੋਏ ਆਤਮਕ ਜੀਵਨ ਦੇ ਵਿੱਚ ਪ੍ਰਪੱਕ ਸਾਧੂਆਂ ਦੇ ਨਾਲ ਆਪਣੀ ਮਿੱਤਰਤਾ ਪਾਈ ਹੈ, ਕਹਿੰਦੇ ਹਨ ਇਹ ਜਿਹੜੇ ਕੱਚੇ ਹਨ ਇਹਨਾਂ ਨੇ ਤੇ ਇੱਥੇ ਹੀ ਛੱਡ ਜਾਣਾ ਹੈ। ਕਹਿੰਦੇ ਹਨ ਤੁਹਾਡੀ ਰੂਹ ਨੂੰ ਉਹ ਖੁਆਰ ਨਹੀਂ ਹੋਣ ਦਿੰਦੇ, ਤੁਹਾਡੀ ਰੂਹ ਨੂੰ ਭਟਕਣ ਨਹੀਂ ਦਿੰਦੇ। ਸਾਧੂ ਸੰਤ ਦੋਨਾਂ ਜਹਾਨਾਂ ਦੇ ਵਿੱਚ ਤੁਹਾਡੀ ਜੋ ਹੈ ਉਹ ਸੰਭਾਲ ਕਰਦੇ ਹਨ। ਇਸ ਕਰਕੇ ਸਾਧ ਸੰਗਤ ਨਾਲੋਂ ਵੱਡਾ ਹੋਰ ਕੋਈ ਢੰਗ ਹੀ ਨਹੀਂ ਹੈ ਭਗਤੀ ਦਾ। ਇਸ ਕਰਕੇ ਹੋਰ ਸਾਰੀਆਂ ਵਿਧੀਆਂ ਜਿਹੜੀਆਂ ਹਨ ਉਹ ਸਾਧ ਸੰਗਤ ਦੇ ਮੁਕਾਬਲੇ ਦੇ ਵਿੱਚ ਕੁਛ ਨਹੀਂ ਹਨ। ਪ੍ਰੇਮ ਨਾਲ ਗਾਓ।

ਕਹਿੰਦੇ ਇੱਕ ਪਲਕ ਵੀ ਜੋ ਸਾਧ ਦੇ ਨਾਲ ਮਿਲ ਕੇ ਬੈਠਣਾ ਹੈ, ਸਾਧ ਸਮਾਗਮ ਦੇ ਵਿੱਚ ਬੈਠਣਾ ਹੈ, ਸਾਧੂ ਦੇ ਸੰਗਮ ਦੇ ਵਿੱਚ ਬੈਠਣਾ ਹੈ, ਕਹਿੰਦੇ ਹਨ ਉਹਦਾ ਜਿਹੜਾ ਫਲਕ ਹੈ, ਉਹਦਾ ਫਲ ਹੈ ਕੋਟ ਬੈਕੁੰਠ ਹੈ ਪਾਏ, ਕਰੋੜਾਂ ਬੈਕੁੰਠਾਂ ਦੇ ਪਾਉਣ ਦੇ ਬਰਾਬਰ ਹੈ। ਕਿਉਂਕਿ ਕਿਤਨਾ ਵੀ ਪਰੇਸ਼ਾਨ ਇਨਸਾਨ ਹੋਵੇ, ਉਹ ਜਦੋਂ ਸਾਧੂ ਮਹਾਂਪੁਰਸ਼ ਦੇ ਪਾਸ ਆਉਂਦਾ ਹੈ ਉਹ ਸ਼ਾਂਤ ਹੋ ਜਾਂਦਾ। ਕਿਤਨਾ ਵੀ ਦੁਖੀ ਹੋਵੇ ਉਹ ਸਾਧੂ ਮਹਾਂਪੁਰਸ਼ ਦੇ ਪਾਸ ਆ ਕੇ ਉਸਦੀ ਚਿੱਤ ਦੀ ਅਵਸਥਾ ਆਪਣੇ ਆਪ ਹੀ ਬਦਲ ਜਾਂਦੀ। ਕਿਤਨਾ ਵੀ ਇਨਸਾਨ ਭਟਕਿਆ ਹੋਵੇ ਉਹ ਸਾਧੂ ਮਹਾਂਪੁਰਸ਼ਾਂ ਦੇ ਪਾਸ ਆ ਕੇ ਬੈਠਦਿਆਂ ਹੀ ਉਸਨੂੰ ਚੈਨ ਆਉਣੀ ਸ਼ੁਰੂ ਹੋ ਜਾਂਦੀ, ਕਿਉਂਕਿ ਉੱਥੇ ਉਹਨਾਂ ਦੇ ਅੰਦਰ ਦੀ ਜੋ ਆਤਮਕ ਸੁਗੰਧੀ ਹੈ, ਉਹਨਾਂ ਦੇ ਅੰਦਰਲਾ ਜੋ ਆਤਮਕ ਟਿਕਾਓ ਹੈ, ਉਹਨਾਂ ਦੇ ਅੰਦਰ ਦੀ ਜੋ ਰੂਹ ਦੀ ਮਿਠਾਸ ਹੈ, ਰੂਹ ਦੀ ਠੰਡਕ ਹੈ, ਰੂਹ ਦੀ ਸ਼ਾਂਤੀ ਹੈ, ਅਤੇ ਉਸਦਾ ਜੋ ਔਰਾ ਹੈ, ਉਸ ਦੀਆਂ ਜੋ ਵਾਈਬ੍ਰੇਸ਼ਨਸ ਹਨ, ਉਹ ਹਰੇਕ ਇਨਸਾਨ ਨੂੰ ਅਫੈਕਟ ਕਰਦੀਆਂ ਹਨ, ਹਰੇਕ ਇਨਸਾਨ ਦੇ ਉੱਤੇ ਉਹ ਆਪਣਾ ਅਸਰ ਰੱਖਦੀਆਂ ਹਨ, ਹਰੇਕ ਇਨਸਾਨ ਨੂੰ ਉਹ ਇੱਕ ਕਿਸਮ ਦਾ ਵਾਸ਼ ਕਰਕੇ ਰੱਖ ਦਿੰਦੀਆਂ ਹਨ। ਤੋ ਇਸ ਕਰਕੇ ਬਾਣੀ ਦੇ ਵਿੱਚ, ਇਸ ਸ਼ਬਦ ਦੇ ਵਿੱਚ ਭਗਤ ਜੀ ਆਖ ਰਹੇ ਹਨ ਕਿ ਸਾਧ ਸੰਗਤ ਹੀ ਸਭ ਤੋਂ ਵੱਡਾ ਭਗਤੀ ਦਾ ਜ਼ਰੀਆ। ਆਓ ਹੁਣ ਬਾਕੀ ਦੀਆਂ ਲਾਈਨਾਂ ਦੀ ਵਿਚਾਰ ਕਰਕੇ ਫਿਰ ਕੀਰਤਨ ਸਮਾਪਤ ਹੋਏਗਾ। ਇਹ ਤੇ ਪਹਿਲਾਂ ਭਗਤ ਜੀ ਨੇ ਇੱਕ ਕੁਐਸਚਨ ਰੇਜ਼ ਕੀਤਾ ਕਿ ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ, ਕਿਹੜੀ ਭਗਤੀ ਦੇ ਦੁਆਰਾ ਵਾਹਿਗੁਰੂ ਮਿਲਦਾ ਹੈ? ਫਿਰ ਆਪਣਾ ਖੁਦ ਦਾ ਜਵਾਬ ਦਿੱਤਾ ਕਿ ਮੈਨੂੰ ਮਿਲਿਆ ਹੈ ਸਾਧ ਸੰਗਤ ਦੇ ਦੁਆਰਾ। ਪਰ ਸਾਧ ਸੰਗਤ ਦੇ ਦੁਆਰਾ ਵੀ ਕਿਵੇਂ ਮਿਲਿਆ ਹੈ, ਇਹ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਜਾਣਨਾ ਕਿ ਸਾਧ ਸੰਗਤ ਦੇ ਦੁਆਰਾ ਕਿਵੇਂ ਮਿਲਿਆ ਹੈ, ਭਗਤ ਜੀ ਨੇ ਸਾਧ ਸੰਗਤ ਕਿਵੇਂ ਕੀਤੀ ਹੈ, ਭਗਤ ਜੀ ਦੀ ਸਾਧ ਸੰਗਤ ਅਤੇ ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਫਰਕ। ਅਸੀਂ ਗੁਰਦੁਆਰੇ ਆਉਂਦੇ ਹਾਂ, ਹਰ ਇਤਵਾਰ ਆਉਂਦੇ ਹਾਂ, ਜਦੋਂ ਵੀ ਵਕਤ ਮਿਲਦਾ ਆਉਂਦੇ ਹਾਂ, ਔਰ ਕਿਤਨੇ ਕਿਤਨੇ ਸਾਲ ਆਉਂਦੇ ਰਹੇ ਨੇ, ਸੋਚਦੇ ਤੇ ਅਸੀਂ ਵੀ ਹਨਾ ਵੀ ਅਸੀਂ ਸਾਧ ਸੰਗਤ ਕਰਦੇ ਹਾਂ, ਪਰ ਅਸੀਂ ਆਪਣੇ ਜੀਵਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦੇ ਕਿ ਮੈਂ ਸਾਧ ਸੰਗਤ ਇਤਨੇ ਕੁ ਸਾਲ ਕੀਤੀ ਹੈ ਔਰ ਮੈਨੂੰ ਪਰਮ ਗਤੀ ਮਿਲ ਗਈ। ਭਗਤ ਰਵਿਦਾਸ ਜੀ ਨੇ ਤੇ ਕੀਤੀ ਸਾਧ ਸੰਗਤ ਤੇ ਉਹਦਾ ਰਿਜ਼ਲਟ ਸਾਹਮਣੇ ਹੈ, ਉਹ ਆਪ ਆਖ ਰਹੇ ਹਨ ਕਿ ਆਈ ਹੈਵ ਅਟੇਂਡ ਦਾ ਹਾਈਐਸਟ ਸਟੇਟ ਆਫ ਮਾਇੰਡ, ਪਰਮ ਗਤੀ। ਲੇਕਿਨ ਸਾਡੇ ਵਿੱਚੋਂ ਇਮਾਨਦਾਰੀ ਦੇ ਨਾਲ ਅਸੀਂ ਆਪਣੇ ਅੰਦਰ ਦੇਖ ਕੇ, ਆਪਣੇ ਅੰਦਰੋਂ ਆਪਣੀ ਆਵਾਜ਼ ਨੂੰ ਸੁਣੀਏ, ਇਜ਼ ਦੇਅਰ ਐਨੀ ਵੋਇਸ ਵਿਚ ਸੇਜ਼ ਦੈਟ ਆਈ ਹੈਵ ਫਾਊਂਡ ਸਮਥਿੰਗ। ਮੈਟਰ ਆਫ ਫੈਕਟ, ਜਦੋਂ ਲੋਕ ਕਈ ਕਈ ਸਾਲਾਂ ਤੋਂ ਬਾਅਦ ਗੁਰਦੁਆਰੇ ਦੇ ਵਿੱਚ ਆਉਂਦੇ ਰਹਿੰਦੇ ਹਨ, ਜਾਂਦੇ ਰਹਿੰਦੇ ਹਨ, ਐਂਡ ਫਾਈਨਲੀ ਦੱਸੇ ਕਿ ਨਾ ਸਾਨੂੰ ਕੁਛ ਸਮਝ ਆਉਂਦਾ ਹੈ, ਨਾ ਸਾਡੇ ਬੱਚਿਆਂ ਨੂੰ ਕੁਛ ਸਮਝ ਆਉਂਦਾ ਹੈ, ਕੁਛ ਮਿਲਦਾ ਤੇ ਨਹੀਂ। ਇਜ਼ ਇਟ ਟਰੂ ਔਰ ਨਾਟ, ਸੱਚ ਹੈ ਜਾਂ ਨਹੀਂ? ਸਾਨੂੰ ਉਹ ਪਰਮ ਗਤੀ, ਉਹ ਆਤਮਕ ਅਵਸਥਾ, ਉਹ ਵਾਹਿਗੁਰੂ ਦਾ ਮਿਲਣ ਕਿਉਂ ਨਹੀਂ ਹੁੰਦਾ, ਜਦਕਿ ਅਸੀਂ ਵੀ ਸਾਧ ਸੰਗਤ ਕਰਦੇ ਹਾਂ, ਆਪਣੇ ਵੱਲੋਂ ਤੇ ਕਰਦੇ ਹਾਂ, ਆਪਣੇ ਵੱਲੋਂ ਤੇ ਆਉਂਦੇ ਹੀ ਹਾਂ, ਪਰ ਕੋਈ ਲਾਈਫ ਦੇ ਵਿੱਚ ਟਰਾਂਸਫਾਰਮੇਸ਼ਨ ਕਿਉਂ ਨਹੀਂ ਹੁੰਦੀ, ਕੋਈ ਲਾਈਫ ਦੇ ਵਿੱਚ ਤਬਦੀਲੀ ਕਿਉਂ ਨਹੀਂ ਆਉਂਦੀ, ਬਦਲਾਹਟ ਕਿਉਂ ਨਹੀਂ ਆਉਂਦੀ? ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅਤੇ ਭਗਤ ਰਵਿਦਾਸ ਜੀ ਦੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਹੈ, ਫਰਕ ਕੀ ਹੈ, ਡਿਫਰੈਂਸ ਕੀ ਹੈ? ਆਓ, ਭਗਤ ਰਵਿਦਾਸ ਜੀ ਕਹਿੰਦੇ ਹਨ ਸਾਧ ਸੰਗਤ ਜਦੋਂ ਮੈਂ ਕੀਤੀ, ਸਾਧੂ ਦੀ ਸੰਗਤ ਜਦੋਂ ਮੈਂ ਕੀਤੀ, ਸਾਧੂ ਮਹਾਂਪੁਰਸ਼ ਦੇ ਪਾਸ ਜਦੋਂ ਮੈਂ ਆਇਆ, ਦੈਨ ਦੇਰ ਵਾਜ਼ ਅ ਬਿਗ ਕੰਟਰਾਸਟ। ਸਾਧੂ ਨੂੰ ਮੈਂ ਦੇਖਿਆ, ਆਪਣੇ ਆਪ ਨੂੰ ਦੇਖਿਆ, ਜ਼ਿੰਦਗੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਨਜ਼ਰ ਆਇਆ। ਸਾਧੂ ਟਿਕਾਓ ਚ ਦੇਖਿਆ, ਮੈਂ ਆਪਣੇ ਆਪ ਨੂੰ ਭਟਕਣ ਚ ਦੇਖਿਆ। ਸਾਧੂ ਸ਼ਾਂਤ ਦੇਖਿਆ, ਮੈਂ ਆਪਣੇ ਆਪ ਨੂੰ ਅਸ਼ਾਂਤ ਦੇਖਿਆ। ਸਾਧੂ ਤ੍ਰਿਪਤ ਹੈ, ਕੰਟੈਂਟਡ ਹੈ,
लेकिन मेरे अंदर खाशा ही खाशा हैं। साधु नू कोई भी मिलता है, साधु दा एक समान प्यार हरेक नू मिलता है। मैं जो मिलता हाँ हरेक नू इको ही तरह नहीं मिलता, किसे नू प्यार ना मिलता हाँ, किसे नू फर्जी तौर पर ही मिलता हाँ, किसे नू मिलना ही नहीं चाहता। पर साधु दा दिल इतना ओपन है और उस दे विचों निकलता ही सिर्फ प्यार है। ऐसा कॉन्ट्रास्ट देख के साधु दे पास बैठिया पवित्रता ही पवित्रता है, कोई मैला ख्याल ही नहीं आता। साधु की जिंदगी च मैं एक मर्यादा, एक लयबद्धता, एक जीवन का डिसिपलिन देखता हूं। साधु के जीवन के उठन च, बैठन च, बोलन च, चलन च, पहनन च, हर गल दे विच एक ग्रेस है। लेकिन अपने जीवन के मैं देखता हाँ तो जीवन बेटगा है, कोई डिसिपलिन नहीं है, कोई ग्रेस नहीं। कहिंदे इतना वड्डा कॉन्ट्रास्ट देखिया तो मैं पाया कि मैं कित्थे हां, मेरी अवस्था की है और साधु की अवस्था की है। मैनू सामने एक लाइफ मॉडल नजर आया, एक मिरर नजर आया जिस दे विच मैं अपने आप नू रिफ्लैक्ट कर सकिया। तो जदों मैं साधु दे अंदर अपने आप नू रिफ्लैक्ट कीता तो कहिंदे पहली इनसाइट, फर्स्ट इनसाइट, फर्स्ट अवेयरनेस विच केम टू मी ओ ए सी, मैले कपड़े कहां लौ तो हो। पहली अवेयरनेस ए आई कि मैनू अपने अंदर मैल नजर आई कि मेरा दिल, मेरा अंदर मैला है। ते इस दे विचों ए होश आई, ए जाग आई कि जद मैं खुद ही अपनी मैल देख ली है कि मेरे अपने अंदर मैल है। और जितनी देर तक वो तुहाडे सामने कॉन्ट्रास्ट नहीं आएगा, अपनी मैल नहीं दिसेगी। क्योंकि पवित्रता ही साडे सामने आवे तो सानू अपनी मैल दिसेगी। तो महापुरुषां दी पवित्रता ही दे सामने जदों मैनू अपनी मैल दिसी तो मेरे अंदर फौरन यह सवाल पैदा होया कि मैं दूसरियां दे मैले कपड़े कदों तक धोंदा रहांगा जबकि अज मैनू अपने अंदर भी मैल नजर आ गई। यह आख रहे हैं।

ਕਹਿੰਦੇ ਹਨ ਹੁਣ ਮੈਨੂੰ ਆਪਣੇ ਅੰਦਰ ਮੈਲ ਦਿਸਦੀ ਹੈ, ਹੁਣ ਮੈਂ ਪਹਿਲਾਂ ਆਪਣੀ ਮੈਲ ਨੂੰ ਧੋਵਾਂ ਜਾਂ ਦੂਸਰਿਆਂ ਦੀ ਮੈਲ ਦੀ ਚਿੰਤਾ ਕਰਾਂ। ਜਦੋਂ ਆਪਣੇ ਅੰਦਰ ਇੱਕ ਦਫਾ ਮੈਲ ਦਿਸ ਪੈਂਦੀ ਹੈ ਨਾ, ਉਦੋਂ ਇਨਸਾਨ ਤੜਪ ਉੱਠਦਾ ਹੈ, ਉਦੋਂ ਇਨਸਾਨ ਉਦਾਸ ਹੋ ਜਾਂਦਾ ਹੈ, ਉਦੋਂ ਇਨਸਾਨ ਦੇ ਅੰਦਰ ਇੱਕ ਟਰਮੋਇਲ ਉੱਠ ਪੈਂਦਾ ਹੈ, ਉਦੋਂ ਇਨਸਾਨ ਤੋਂ ਉਹ ਮੈਲ ਜਰਨੀ ਬਹੁਤ ਮੁਸ਼ਕਲ ਹੋ ਜਾਂਦੀ, ਉਸਨੂੰ ਟਾਲਰੇਟ ਨਹੀਂ ਕੀਤਾ ਜਾ ਸਕਦਾ। ਅਸੀਂ ਇਸ ਕਰਕੇ ਹੀ ਆਰਾਮ ਦੇ ਨਾਲ ਕੰਫਰਟੇਬਲੀ ਜੀਂਦੇ ਜਾਂਦੇ ਹਾਂ ਕਿਉਂਕਿ ਸਾਨੂੰ ਆਪਣੀ ਮੈਲ ਦਿਸਦੀ ਹੀ ਨਹੀਂ ਹੈ ਔਰ ਦੂਸਰਿਆਂ ਸਾਰਿਆਂ ਦੀ ਹੀ ਦਿਸਦੀ, ਦੂਸਰਿਆਂ ਸਭਨਾਂ ਦੀ ਦਿਸਦੀ ਔਰ ਆਪਣੀ ਦਿਸਦੀ ਨਹੀਂ। ਔਰ ਅਗਰ ਕੋਈ ਦੂਸਰਾ ਇਨਸਾਨ ਸਾਨੂੰ ਦਿਖਾਏ ਕਿ ਤੁਹਾਡੇ ਅੰਦਰ ਆ ਮੈਲ ਹੈ ਤਾਂ ਅਸੀਂ ਉਸਦੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਹਾਂ। ਨੰਬਰ ਇੱਕ, ਸਾਧ ਸੰਗਤ ਦਾ ਫਸਟ ਇੰਪੈਕਟ ਜੋ ਭਗਤ ਰਵਿਦਾਸ ਜੀ ਦੇ ਉੱਤੇ ਪਿਆ ਕਿ ਹੀ ਕੁਡ ਸੀ ਹਿਸ ਟਰੂ ਪਿਕਚਰ ਆਫ ਹਿਸ ਇਨਸਾਈਡ, ਉਹ ਆਪਣੇ ਅੰਦਰਲੀ ਸਹੀ ਤਸਵੀਰ ਦੇਖ ਸਕੇ। ਹੀ ਇਨਕਾਊਂਟਰਡ ਹਿਸ ਇਨਰ ਫੇਸ ਟੂ ਫੇਸ ਐਂਡ ਇਟ ਵਾਜ ਸੋ ਅਗਲੀ ਦੈਟ ਹੀ ਕੁਡ ਨਾਟ ਬੇਅਰ ਇਟ, ਹੀ ਕੁਡ ਨਾਟ ਟੋਲਰੇਟ ਇਟ। ਉਹ ਕਹਿੰਦੇ ਹਨ ਇਹ ਦਿਸਣ ਤੋਂ ਬਾਅਦ ਅਗਲੀ ਲਾਈਨ ਚੋਂ ਨਹੀਂ ਕਿਹਾ ਹੈ, ਆਵੇਗੀ ਨੀਂਦ ਕਹਾਂ ਲੱਗ ਸੋ, ਕਹਾਂ ਲੱਗਦਾ ਮਤਲਬ ਫਾਰ ਹਾਉ ਲੌਂਗ ਨਾਓ ਆਈ ਕੈਨ ਗੋ ਔਨ ਅਵਾਇਡਿੰਗ ਇਟ, ਕਿਤਨੀ ਕੁ ਦੇਰ ਤੱਕ ਇਸ ਨੂੰ ਮੈਂ ਹੁਣ ਅਵਾਇਡ ਕਰ ਸਕਦਾ ਹਾਂ, ਕਿਤਨੀ ਕੁ ਦੇਰ ਤੱਕ ਮੈਂ ਅੱਖਾਂ ਬੰਦ ਕਰਕੇ ਇਸ ਮੈਲ ਦੇ ਨਾਲ ਜੀ ਸਕਦਾ ਹਾਂ, ਕਿਤਨੀ ਕੁ ਦੇਰ ਤੱਕ ਇਸ ਮੈਲ ਨੂੰ ਮੈਂ ਆਪਣੇ ਅੰਦਰ ਰੱਖ ਸਕਦਾ ਹਾਂ, ਵਿਚ ਇਜ਼ ਐਕਸਟ੍ਰੀਮਲੀ ਪੇਨਫੁਲ। ਕਿਸੇ ਨੂੰ ਅਗਰ ਪਤਾ ਲੱਗ ਜਾਏ, ਦਿਸ ਜਾਏ, ਤਾਂ ਉਹ ਆਪਣੇ ਅੰਦਰ ਉਸ ਮੈਲ ਨੂੰ ਰੱਖ ਨਹੀਂ ਸਕਦਾ ਕਿਉਂਕਿ ਉਹ ਇਤਨੀ ਜ਼ਿਆਦਾ ਦਰਦ ਦਿੰਦੀ ਹੈ। ਕਹਿੰਦੇ ਹਨ ਹੁਣ ਮੈਂ ਇਸ ਨੂੰ ਪੋਸਟਪੋਨ ਨਹੀਂ ਕਰ ਸਕਦਾ, ਹੁਣ ਮੈਂ ਇਸ ਨੂੰ ਡਿਲੇ ਨਹੀਂ ਕਰ ਸਕਦਾ, ਹੁਣ ਐਸਾ ਨਹੀਂ ਕਿ ਮੈਨੂੰ ਪਤਾ ਲੱਗ ਗਿਆ ਹੈ ਤੇ ਫਿਰ ਵੀ ਮੈਂ ਆਰਾਮ ਦੇ ਨਾਲ ਸੌਂ ਜਾਵਾਂ। ਕਹਿੰਦੇ ਮੈਂ ਬਥੇਰਾ ਸੌਂ ਚੁੱਕਾ ਹਾਂ, ਹੁਣ ਕਿੰਨੀ ਕੁ ਦੇਰ ਤੱਕ ਸੁੱਤਾ ਰਹਾਂਗਾ, ਆਈ ਵਿਲ ਹੈਵ ਟੂ ਡੂ ਸਮਥਿੰਗ, ਮੈਨੂੰ ਕੋਈ ਐਕਸ਼ਨ ਕਰਨਾ ਪਏਗਾ। ਸੋ ਫਸਟ ਇਨਸਾਈਟ, ਫਸਟ ਇੰਪੈਕਟ, ਫਸਟ ਇਫੈਕਟ ਆਫ ਦ ਸਾਧ ਸੰਗਤ ਵਾਸ ਭਗਤ ਰਵਿਦਾਸ ਜੀ ਦੇ ਉੱਤੇ ਕਿ ਉਹਨਾਂ ਨੂੰ ਆਪਣੇ ਜੀਵਨ ਦੀ ਅੰਦਰਲੀ ਤਸਵੀਰ ਨਜ਼ਰ ਆਈ ਜਿਸ ਦੇ ਅੰਦਰ ਮੈਲ ਸੀ, ਤਾਂ ਉਸ ਮੈਲ ਨੂੰ ਦੇਖਣ ਤੋਂ ਬਾਅਦ ਫੌਰਨ ਉਹਨਾਂ ਦੀ ਫਸਟ ਪ੍ਰਾਇਓਰਿਟੀ ਇਹ ਸੀ ਕਿ ਇਸ ਮੈਂ ਮੈਲ ਨੂੰ ਹੁਣ ਕਦੋਂ ਤੱਕ ਆਪਣੇ ਅੰਦਰ ਰੱਖਾਂਗਾ, ਕਦੋਂ ਤੱਕ ਮੈਂ ਹੁਣ ਦੂਸਰਿਆਂ ਦੀ ਮੈਲ ਵੱਲ ਦੇਖਾਂਗਾ ਜਦਕਿ ਆਪਣਾ ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ, ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ। ਆਓ ਇਸ ਲਾਈਨ ਨੂੰ ਫਿਰ ਸੁਣੋ।

ਗੁਰੂ ਗ੍ਰੰਥ ਸਾਹਿਬ ਜੀ ਭਗਤ ਜੀ ਦੇ ਇਸ ਸਾਰੇ ਸ਼ਬਦ ਦੀ ਇੱਕ ਇੱਕ ਲਾਈਨ ਨੂੰ ਗੁਰੂ ਸਾਹਿਬਾਂ ਨੇ ਸਪੋਰਟ ਕੀਤਾ ਹੈ ਕਿ ਪਹਿਲਾ ਅਸਰ ਇਹ ਹੈ ਕਿ ਆਪਣੇ ਅਵਗੁਣ, ਆਪਣੀਆਂ ਕਮਜ਼ੋਰੀਆਂ, ਆਪਣੀ ਮੈਲ ਜੋ ਹੈ ਉਹ ਦਿਸਦੀ ਹੈ, ਔਰ ਜਿਸ ਨੂੰ ਦਿਸ ਪੈਂਦੀ ਹੈ ਉਹ ਇਹ ਸ਼ਬਦ ਇਸ ਤਰ੍ਹਾਂ ਐਕਸਪ੍ਰੈਸ ਕਰਦਾ ਹੈ ਕਿ ਮੈਂ ਅਵਗੁਣ ਭਰਪੂਰ ਸਰੀਰੇ, ਮੈਂ ਅਵਗੁਣ

ਨੋ ਲਾਸਟ ਲਾਈਨ ਦੇ ਵਿੱਚ ਇਹਦੇ ਵਿੱਚ ਇੱਕ ਸੈਂਸ ਆਫ ਰਿਸਪੋਂਸੀਬਿਲਿਟੀ। ਭਗਤ ਰਵਿਦਾਸ ਜੀ ਆਖਦੇ ਹਨ ਤੌਰ ਉਦਾਸ ਪਹਿਓ ਜਬ ਲਿਖ, ਕਹਿੰਦੇ ਅੱਗੇ ਮੈਂ ਦੂਸਰਿਆਂ ਦਾ ਹਿਸਾਬ ਕਿਤਾਬ ਰੱਖਦਾ ਹੁੰਦਾ ਸੀ, ਸਭਨਾਂ ਦਾ ਰੱਖਦਾ ਹੁੰਦਾ ਸੀ ਕਿ ਮੈਂ ਸਭਨਾਂ ਨੂੰ ਜਾਣਦਾ ਕੌਣ ਕੀ ਕਰਦਾ ਕੌਣ ਨੂੰ ਕੀ ਨਹੀਂ ਕਰਦਾ, ਸਭਨਾਂ ਨੂੰ ਜਾਣਦਾ। ਕਹਿੰਦੇ ਹੁਣ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਮੈਂ ਕੀ ਕਰਦਾ ਰਿਹਾ। ਤੌਰ ਉਦਾਸ ਪਹਿਓ ਜਬ ਲਿਖੋ, ਜਦੋਂ ਮੈਂ ਕਹਿੰਦੇ ਆਪਣਾ ਲੇਖਾ ਜੋਖਾ ਕੀਤਾ, ਆਪਣਾ ਹਿਸਾਬ ਕਿਤਾਬ ਕੀਤਾ, ਤਾਂ ਫਿਰ ਕੀ ਹੋਇਆ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ, ਜੋ ਮੈਨੂੰ ਆਪਣੇ ਕਰਮ ਨਜ਼ਰ ਨਹੀਂ ਸਨ ਆਉਂਦੇ ਹੁੰਦੇ, ਜੋ ਮੈਂ ਖੁਦ ਕਰਦਾ ਸਾਂ, ਕਹਿੰਦੇ ਜੋ ਜੋ ਕੁਛ ਮੈਂ ਕਰਦਾ ਰਿਹਾ ਕਰਦਾ ਸੀ, ਕਹਿੰਦੇ ਉਹ ਸਾਹਮਣੇ ਮੇਰੇ ਪ੍ਰਤੱਖਸ਼ ਦੇ ਵਿੱਚ ਮੈਂ ਉਸਨੂੰ ਦੇਖਿਆ ਕਿ ਮੈਂ ਕੀ ਕਰਦਾ ਰਿਹਾ, ਅਤੇ ਉਸ ਦੀ ਸਾਰੀ ਰਿਸਪੋਂਸੀਬਿਲਟੀ ਅੱਗੇ ਮੈਂ ਦੂਸਰਿਆਂ ਤੇ ਸਿੱਟਦਾ ਸੀ। ਅਦਰਸ ਆਰ ਰਿਸਪੋਂਸੀਬਲ ਫਾਰ ਮਾਈ ਪੇਨ, ਫਾਰ ਮਾਈ ਪ੍ਰੋਬਲਮ। ਪਰ ਕਹਿੰਦੇ ਹਨ ਹੁਣ ਕਿਉਂਕਿ ਮੈਨੂੰ ਨਜ਼ਰ ਆ ਗਿਆ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਦੂਸਰਿਆਂ ਦਾ ਕਰਦਾ ਸੀ, ਹੁਣ ਮੈਂ ਆਪਣਾ ਕੀਤਾ ਹੈ, ਤੇ ਜਦ ਖੁਦ ਕਰਮ ਕਰਦਾ ਸੀ ਤੇ ਫਿਰ ਰਿਸਪੋਂਸੀਬਲ ਵੀ ਤੇ ਫਿਰ ਆਪ ਹੀ ਸੀ, ਕੋਈ ਹੋਰ ਖੜਾ ਹੋ ਸਕਦਾ। ਹੁਣ ਕਹਿੰਦੇ ਟੋਟਲ ਰਿਸਪੋਂਸੀਬਿਲਟੀ ਮੈਂ ਆਪਣੇ ਤੇ ਲੈ ਰਿਹਾ ਹਾਂ ਆਪਣੇ ਮਾੜੇ ਕਰਮਾਂ ਦੀ, ਤੇ ਉਹਨਾਂ ਦੇ ਵਿੱਚੋਂ ਜੋ ਦੁੱਖ ਉਤਪੰਨ ਹੁੰਦਾ ਸੀ। ਔਰ ਬਾਬਾ ਜੀ ਇਸ ਗੱਲ ਨੂੰ ਬਾਣੀ ਚ ਸਪੋਰਟ ਕਰਦੇ ਹਨ ਇਸ ਤਰ੍ਹਾਂ, ਕਹਿੰਦੇ ਹਨ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨ, ਭੁੱਲ ਕੇ ਵੀ ਕਦੇ ਕਿਸੇ ਨੂੰ ਦੋਸ਼ ਨਾ ਦਿਓ। ਇਫ ਯੂ ਆਰ ਐਕਸਪੀਰੀਅੰਸਿੰਗ ਸਮ ਪੇਨ, ਦੈਟ ਇਜ਼ ਓਨਲੀ ਬਿਕੋਜ਼ ਆਫ ਯੂ, ਨੋ ਅਦਰ ਕੈਨ ਕੋਜ਼ ਪੇਨ ਟੂ ਯੂ, ਦੈਟ ਇਜ਼ ਓਨਲੀ ਬਿਕੋਜ਼ ਆਫ ਯੂ। ਕਹਿੰਦੇ ਹਨ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ, ਜੋ ਕੁਛ ਮੈਂ ਕਰਦਾ ਸੀ ਹੁਣ ਸਮਝਿਆ ਹਾਂ ਕਿੱਥੇ ਕਿੱਥੇ ਗਲਤੀ ਸੀ, ਕਿੱਥੇ ਕਿੱਥੇ ਇਗਨੋਰੈਂਸ ਸੀ, ਕਿੱਥੇ ਕਿੱਥੇ ਅਗਿਆਨ ਸੀ, ਕਿੱਥੇ ਕਿੱਥੇ ਮੇਰੀ ਕਮਜ਼ੋਰੀ ਸੀ, ਕਿੱਥੇ ਕਿੱਥੇ ਆਦਤ ਤੋਂ ਮਜਬੂਰ ਸੀ। ਕਹਿੰਦੇ ਹੁਣ ਮੈਂ ਸਮਝਿਆ ਹਾਂ, ਤੇ ਇਹ ਸਾਰੀ ਦੀ ਸਾਰੀ ਸਮਝ ਨੇ ਕਹਿੰਦੇ ਮੈਨੂੰ ਇਹ ਅਵੇਅਰਨੈਸ ਦਿੱਤੀ, ਮੈਂ ਆਪਣਾ ਸਾਰਾ ਹੀ ਉਹ ਲੇਖਾ ਜੋਖਾ ਪਾੜ ਦਿੱਤਾ ਹੈ, ਆਪਣੇ ਆਪ ਨੂੰ ਜਦੋਂ ਰਿਸਪੋਂਸੀਬਲ ਠਹਿਰਾਇਆ ਹੈ, ਤੇ ਹੁਣ ਇਹ ਮੇਰੀ ਹੀ ਡਿਊਟੀ ਬਣਦੀ ਹੈ ਕਿ ਮੈਂ ਹੀ ਪਹਿਲਾਂ ਰਿਸਪੋਂਸੀਬਲ ਸੀ ਆਪਣੇ ਆਪ ਨੂੰ ਖਰਾਬ ਕਰਨ ਦੇ ਵਿੱਚ, ਹੁਣ ਇਹ ਮੇਰੀ ਹੀ ਆਪਣੀ ਰਿਸਪੋਂਸੀਬਿਲਟੀ ਹੈ ਕਿ ਮੈਂ ਆਪਣੇ ਆਪ ਨੂੰ ਸਾਧੂ ਦੀ ਸੰਗਤ ਚ ਬੈਠ ਕੇ ਸਾਧੂ ਵਰਗਾ ਹੀ ਬਣਾਵਾਂ, ਉਹਨਾਂ ਜਿਹਾ ਹੀ ਬਣਾਵਾਂ। ਕਹਿੰਦੇ ਹਨ ਬਸ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਜਾਣ ਲਿਆ, ਦੇਖ ਲਿਆ, ਸਮਝ ਲਿਆ, ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਕਹਿੰਦੇ ਹਨ ਪਰਮ ਗਤੀ ਆ ਗਈ, ਉੱਚੀ ਅਵਸਥਾ ਪ੍ਰਾਪਤ ਹੋ ਗਈ, ਅਕਾਲ ਪੁਰਖ ਵਾਹਿਗੁਰੂ ਦਾ ਮਿਲਨ ਹੋਇਆ। ਤਾਂ ਇਹ ਉਤਨੀ ਦੇਰ ਤੱਕ ਸੰਭਵ ਨਹੀਂ ਹੈ ਜਿਤਨੀ ਦੇਰ ਤੱਕ ਉਹ ਕੰਟਰਾਸਟ ਸਾਡੇ ਸਾਹਮਣੇ ਨਾ ਆਵੇ, ਜਿਸ ਦੇ ਵਿੱਚ ਅਸੀਂ ਆਪਣੇ ਆਪ ਨੂੰ ਦੇਖ ਸਕੀਏ। ਤਾਂ ਆਓ ਅੱਜ ਦੇ ਕੀਰਤਨ ਦੀ ਇੱਥੇ ਸਮਾਪਤੀ ਹੈ। ਜੋ ਸਾਨੂੰ ਸਿੱਖਿਆ ਮਿਲਦੀ ਹੈ ਉਹ ਇਹ ਹੈ ਕਿ ਅਸਾਂ ਉਹਨਾਂ ਪੁਰਸ਼ਾਂ ਦੀ ਸੰਗਤ ਕਰਨੀ ਹੈ ਜਿਹਨਾਂ ਪੁਰਸ਼ਾਂ ਦੀ ਸੰਗਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਰਿਫਲੈਕਟ ਕਰ ਸਕੀਏ ਤੇ ਆਪਣੇ ਅੰਦਰ ਨੂੰ ਦੇਖ ਸਕੀਏ, ਤੇ ਫਿਰ ਆਪਣੇ ਅੰਦਰ ਨੂੰ ਬਦਲਣ ਦੇ ਵਾਸਤੇ ਇੰਸਟੈਂਟ ਐਕਸ਼ਨ ਲਈਏ ਅਤੇ ਹੋਰ ਕਿਸੇ ਨੂੰ ਰਿਸਪੋਂਸੀਬਲ ਨਾ ਠਹਿਰਾਈਏ। ਉਸ ਦੇ ਨਾਲ ਜੀਵਨ ਚ ਅਤਿ ਸ਼ਾਂਤੀ, ਸੁੱਖ ਔਰ ਆਨੰਦ ਪੈਦਾ ਹੁੰਦਾ ਹੈ, ਅਤੇ ਆਪਣੇ ਅਵਗੁਣਾਂ ਨੂੰ ਸਵੀਕਾਰ ਕਰਨ ਦੇ ਨਾਲ ਹੀ ਉਹਨਾਂ ਤੋਂ ਛੁਟਕਾਰਾ ਮਿਲਦਾ ਹੈ। ਅਸੀਂ ਕਹਿੰਦੇ ਹਾਂ ਨਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਾਇਆ, ਕਹੋ ਨਾਨਕ ਹਮ ਨੀਚ ਕਰਮ। ਇੱਥੇ ਐਕਸੈਪਟੈਂਸ ਹੈ ਨਾ ਕਿ ਮੇਰੇ ਨੀਚ ਕਰਮ ਹਨ। ਇਹ ਸਿਰਫ ਕਹਿਣ ਦੇ ਮਾਤਰ ਹੀ ਨਹੀਂ ਹੈ ਕਿ ਅਸਾਂ ਰੋਜ਼ਾਨਾ ਇਸ ਦਾ ਨਿਤਨੇਮ ਕਰਨਾ ਹੈ, ਇਹ ਨੀਚ ਕਰਮਾਂ ਨੂੰ ਜਾਣਨਾ ਵੀ ਹੈ, ਔਰ ਉਹਨਾਂ ਨੂੰ ਜਾਣਨ ਤੋਂ ਬਾਅਦ ਇਹ ਕਹਿਣਾ ਹੈ ਔਰ ਫਿਰ ਅਰਦਾਸ ਕਰਨੀ ਹੈ ਕਿ ਗੁਰੂ ਬਾਬਾ ਜੀ ਮੇਰੇ ਤੇ ਕਿਰਪਾ ਕਰੋ, ਮੇਰੇ ਕਰਮ ਬਦਲੋ, ਆਪਣੀ ਬਖਸ਼ਿਸ਼ ਕਰੋ। ਉਸ ਤੋਂ ਬਾਅਦ ਜੋ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਪ੍ਰੇਮ ਨਾਲ ਗਾਓ।

ਗੁਰੂ ਕੇ ਸਿੱਖ। ਅੱਜ ਜੋ ਕੀਰਤਨ ਦਾ ਮਾਹੌਲ ਹੈ, ਆਪ ਤੇ ਜੋ ਇਹ ਸੰਗਤ ਦੇ ਚਰਣਾਂ ਵਿੱਚ ਹਾਜ਼ਰੀ ਭਰਨ ਦਾ, ਗੁਰੂ ਦੀ ਹਜ਼ੂਰੀ ਵਿੱਚ, ਸੋ ਸਤਸੰਗ ਜੀਓ, ਹੁਣੇ ਆਪ ਜੀ ਨੇ ਬੜੇ ਸਤਿਕਾਰਯੋਗ ਦੀਦਾਰ ਸਿੰਘ ਜੀ ਚਾਨਾ, ਪੁਰਾਣੇ ਜੋ ਗੁਰਸਿੱਖ ਹਨ ਜਿਨ੍ਹਾਂ ਨੂੰ ਪਤਾ ਹੈ ਕਿ ਕੀਰਤਨ ਕਿਵੇਂ ਗਾਇਆ ਜਾਂਦਾ ਸੀ, ਅੱਜ ਹਰ ਇੱਕ ਨੇ ਕੀਰਤਨ ਨੂੰ ਆਪਣੇ ਸਟਾਈਲ ਨਾਲ ਬਣਾ ਲਿਆ ਹੈ। ਜੋ ਕੀਰਤਨ ਦੀ ਪੁਰਾਤਨਤਾ ਹੈ, ਜੋ ਸਿੱਖਣਾ ਹੈ, ਜੋ ਰਾਗ ਹੈ, ਰਾਗ ਨਾਦ ਸਭ ਸੱਚ ਹੈ, ਪਰ ਇਸ ਨੂੰ ਗਾਵੇ ਕੌਣ, ਇਸ ਨੂੰ ਸਿੱਖੇ ਕੌਣ। ਹਾਂ, ਪਰ ਕੁਛ ਗੁਰਮੁਖ ਪਿਆਰੇ ਪਿਆਰ ਵਾਲੇ ਪੁਰਾਤਨਤਾ ਜਿਨ੍ਹਾਂ ਨੇ ਹਾਲੀ ਤੱਕ ਕਾਇਮ ਕੀਤੀ ਹੈ, ਹੁਣੇ ਚਾਨਾ ਸਾਹਿਬ ਨੇ ਕਿਹਾ ਕੋਈ ਚੀਜ਼ ਸੁਣਾਓ। ਜਦੋਂ ਵੀ ਕੀਰਤਨ ਸ਼ੁਰੂ ਹੋਵੇ, ਅੱਜ ਕੱਲ ਮਹੀਨਿਆਂ ਵਿੱਚ ਦਰਬਾਰ ਸਾਹਿਬ ਦੀ ਮਰਿਆਦਾ ਇਹ ਹੈ ਕਿ ਬਸੰਤ ਦੇ ਵਿੱਚ ਸ਼ਬਦ ਪੜਿਆ ਜਾਏ ਸਭ ਤੋਂ ਪਹਿਲਾਂ, ਇਹ ਮਰਿਆਦਾ ਹੈ। ਤੋ ਗੁਰੂ ਕਿਰਪਾ ਕਰੇ, ਮੈਂ ਆਪ ਜੀ ਨੂੰ ਬਸੰਤ ਚੜਿਆ ਫੋਲੀ ਬਨ ਰਾਏ, ਇਹ ਜੀ ਜੰਤ ਫੂਲੇ ਹਰ ਚਿਤ ਲਾਏ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਇਹ ਹਰਿਆਵਲ ਇਸ ਕਰਤੇ ਜੋ ਬਖਸ਼ਿਸ਼ ਕੀਤੀ ਹੈ, ਗੁਰੂ ਨੇ ਜੋ ਕਿਰਪਾ ਕੀਤੀ ਹੈ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਔਰ ਜੋ ਇਹ ਰੀਤ ਹੈ, ਬੜੀ ਪੁਰਾਤਨ ਰੀਤ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਬਸੰਤ ਰਾਗ ਨੂੰ ਖੋਲਣਾ, ਪੰਜ ਸ਼ਬਦ ਬਸੰਤ ਦੇ ਪੜ੍ਹ ਕੇ ਉਸ ਤੋਂ ਬਾਅਦ ਕੜਾ ਪ੍ਰਸ਼ਾਦ ਕਰਨਾ, ਇਹ ਮਰਿਆਦਾ ਹੈ। ਔਰ ਜੋ ਇਹ ਤਾਲ ਹੋਏਗਾ, ਇਹ ਪੰਜ ਤਾਲ ਦੀ ਬਰਾਬਰ ਦੀ ਸਵਾਰੀ ਹੈ, ਅਸ਼ੋਭ ਤਾਲ ਹੈ। ਆਹ ਬੜੇ ਪਿਆਰ ਸਹਿਤ, ਕਿਉਂਕਿ ਸਾਧ ਸੰਗਤ ਜੀਓ, ਅਸੀਂ ਕਿੰਨਾ ਕਿੰਨਾ ਪੈਸਾ ਜਾ ਕੇ ਹਾਲਾਂ ਵਿੱਚ ਖਰਚ ਕਰਨੇ ਹਾਂ, ਆਰਟਿਸਟ ਲੋਕਾਂ ਨੂੰ ਸੁਣਨੇ ਹਾਂ, ਕਲਾਕਾਰ ਲੋਕਾਂ ਨੂੰ ਸੁਣਨੇ ਹਾਂ ਜਾ ਕੇ, ਪਰ ਜਿਹੜੇ ਆਪਦੇ ਜੋੜੇ ਚਾੜਨ ਵਾਲੇ ਕੀਰਤਨੀਏ ਹਨ, ਜਦ ਤੱਕ ਤੁਸੀਂ ਨਹੀਂ ਉਹਨਾਂ ਨੂੰ ਮਾਣਦੇ ਹੋਗੇ, ਉਹ ਕਿਤੇ ਕੋਲ ਜਾਣਗੇ। ਸੋ ਬੜੀ ਆਪ ਦੀ ਮਿਹਰ ਹੈ, ਆਪਨੇ ਜੋ ਇਹ ਥੋੜਾ ਜਿਹਾ ਵਕਤ ਬਖਸ਼ਿਆ ਹੈ, ਪੰਜ ਮਿੰਟ ਦੇ ਵਿੱਚ ਆਪ ਦੀ ਹਾਜ਼ਰੀ ਪੂਰੀ ਕਰਕੇ, ਆਪ ਬੜੇ ਪਿਆਰ ਸਹਿਤ ਗੁਰੂ ਅਮਰਦਾਸ ਪਾਤਸ਼ਾਹ, ਬਸੰਤ ਚੜਿਆ ਬਸੰਤ ਮਹੱਲਾ ਤੀਜਾ, ਹੋਲੀ ਬਨ ਰਾਏ ਬਸੰਤ ਚੜਿਆ।

तिस गुर को सद करी नमस्कार, तिस गुर को सद जाओ